ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ਼੍ਰੀ ਅਕਾਲ ਪ੍ਰਭੂ ਅਨੁਕਰਨੀ ਜੀ, ਹੁਣ ਸਾਡੇ ਸਤਿਕਾਰ ਯੋਗ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੇ ਰਸਨਾਂ ਦੁਆਰਾ ਗੁਰ ਕਾ ਇਤਿਹਾਸ ਨੂੰ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਜੀ ਭੁੱਲ ਚੁੱਕ ਦਿਖੇਵਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਨਾਮ ਬੰਦਨਾ ਧਰ ਕਰ ਧਰ ਪਰਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੌਰ ਤੀਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਚਰਨ ਅਰਵਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬ ਕਲਾ ਸਮਰੱਥ, ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਤਸੰਗੀ ਜਾਨੋ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ।

0: ਗੁਰੂ ਸਾਹਿਬ ਜੀ ਸਾਡੇ ਅੰਗ ਸੰਗ ਨੇ, ਉਹਨਾਂ ਦੀ ਸਹਾਇਤਾ ਦੇ ਨਾਲ ਸਾਰਾ ਜਿਹੜਾ ਕਾਰਜ ਬਣ ਆਵੇਗਾ।
1: ਜਬੇ ਫਰਾਗਤ ਕੀ ਬਿਦ ਜੋਵੈ,
0: ਜਦੋਂ ਅਸੀਂ ਸਾਰਾ ਕਾਰਜ ਕਰਕੇ ਵਿਹਲੇ ਹੋ ਜਾਵਾਂਗੇ,
1: ਮੈਂ ਠਹਿਰੀ ਆਵਨ ਤਬ ਹੋਵੈ,
0: ਉਸ ਸਮੇਂ ਅਸੀਂ ਉੱਥੇ ਰੁਕਾਂਗੇ ਨਹੀਂ, ਖੇਤੀ ਦੇ ਨਾਲ ਤੁਹਾਡੇ ਕੋਲ ਵਾਪਸ ਆ ਜਾਵਾਂਗੇ।
1: ਕੁਸ਼ਲ ਸ਼ੇਮ ਕੀ ਸੁਧ ਪਹੁੰਚਾਵੇ,
0: ਜਿੰਨਾ ਸਮਾਂ ਅਸੀਂ ਦਿੱਲੀ ਵਿੱਚ ਰਵਾਂਗੇ ਆਪਣੇ ਸੁੱਖ ਸਾਂਦ ਦੀ ਖਬਰ ਤੁਹਾਨੂੰ ਭੇਜਦੇ ਰਹਾਂਗੇ।
1: ਸਭ ਬੇਨਤੀ ਆਨੰਦ ਉਪਜਾਵੇ,
0: ਹਰ ਪ੍ਰਕਾਰ ਤੁਹਾਨੂੰ ਖੁਸ਼ੀ ਦੇਵਾਂਗੇ, ਯਤਨ ਕਰਾਂਗੇ ਕਿ ਤੁਹਾਨੂੰ ਆਨੰਦ ਪ੍ਰਾਪਤ ਹੋਵੇ।
1: ਇਮ ਭਨ ਸੁਣ ਜਨਨੀ ਕੇ ਸੰਗ,
0: ਇਸ ਤਰ੍ਹਾਂ ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਮਾਤਾ ਜੀ ਦੇ ਬਚਨ ਸੁਣੇ ਅਤੇ ਉਹਨਾਂ ਦੇ ਨਾਲ ਕੀਤੇ ਹਨ।
1: ਜਿਤ ਕਿਤ ਵਿਦ

0: ਦੇ ਵਿੱਚ ਜਿੱਥੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਿੱਲੀ ਜਾਣ ਦੀ ਗੱਲ ਪਸਰ ਗਈ ਹੈ।
1: ਕਰ ਤਿਆਰੀ ਸੇਵਕ ਸਮੁਦਾਏ,
0: ਇੱਧਰ ਹੁਣ ਸਾਰੇ ਸੇਵਕਾਂ ਨੇ ਵੀ ਨਾਲ ਚੱਲਣ ਵਾਸਤੇ ਤਿਆਰੀ ਕੀਤੀ ਹੈ।
1: ਸੁਪਟ ਬਸਤਰ ਸ਼ਸਤਰ ਬਸਤਰ ਤਨ ਲਾਏ,
0: ਸੂਰਮਿਆਂ ਨੇ ਆਪਣੇ ਤਨ ਦੇ ਸੋਹਣੇ ਵਸਤਰ ਅਤੇ ਸ਼ਸਤਰ ਸਜਾਏ ਹਨ।
1: ਚਾਹੀਏ ਵਹਿ ਜੇ ਵਸਤ ਅਨੇਕ,
0: ਬਾਹਰ ਜਾਣ ਵਾਸਤੇ ਜੋ ਅਨੇਕਾਂ ਵਸਤੂਆਂ ਚਾਹੀਦੀਆਂ ਹਨ।
1: ਕਰੀ ਸੰਭਾਰਨ ਗਿਣ ਗਿਣ ਏਕ,
0: ਸਾਰੀਆਂ ਵਸਤੂਆਂ ਇੱਕ ਇੱਕ ਗਿਣ ਕਰਕੇ ਉਹਨਾਂ ਨੂੰ ਸਾਂਭਿਆ ਹੈ, ਭਾਵ ਕਿ ਇਕੱਠੀਆਂ ਕੀਤਾ ਹੈ।
1: ਇਸ ਦਿਨ ਤਿਆਰੀ ਕਰਤ ਗੁਜ਼ਾਰਾ,
0: ਉਸ ਦਿਨ ਤਿਆਰੀ ਕਰਦਿਆਂ ਸਤਿਗੁਰੂ ਜੀ ਨੇ

0: ਸਰੀਰ ਨੂੰ ਜਿੰਨੀ ਕੁ ਨੀਂਦ ਚਾਹੀਦੀ ਹੈ ਉਹ ਲਈ ਹੈ, ਬੜੇ ਸੁੱਖ ਦੇ ਨਾਲ ਆਰੰਭ ਕੀਤਾ ਹੈ।
1: ਸੋਚ ਸਨਾਨ ਕਰਨ ਸਭ ਲਾਗੀ,
0: ਅੰਮ੍ਰਿਤ ਵੇਲਾ ਹੋਇਆ, ਸਾਰੇ ਗੁਰੂ ਕੇ ਸਿੱਖ ਸਰੀਰ ਕਿਰਿਆ ਸੋਚ ਸਨਾਨ ਕਰਨ ਲੱਗੇ ਹਨ।
1: ਬਸਤਰ ਸ਼ਸਤਰ ਸਤਿਗੁਰੂ ਸਜਾਏ,
0: ਇਸ਼ਨਾਨ ਕਰਨ ਤੋਂ ਬਾਅਦ ਸਾਰੇ ਸਿੱਖ ਵੀ ਤਿਆਰ ਹੋਏ ਨੇ। ਸਤਿਗੁਰੂ ਜੀ ਨੇ ਵੀ ਆਪਣੇ ਸਰੀਰ ਤੇ ਸੋਹਣੇ ਬਸਤਰ ਤੇ ਸ਼ਸਤਰ ਸਜਾਏ ਹਨ।
1: ਖੜਗ ਧਨੁੱਖ ਤਰਕਸ਼ ਅੰਗ ਲਾਈ,
0: ਸਤਿਗੁਰੂ ਜੀ ਨੇ ਗਲ ਵਿੱਚ ਦੋ ਤਲਵਾਰਾਂ ਧਾਰਨ ਕੀਤੀਆਂ ਨੇ, ਹੱਥ ਵਿੱਚ ਧਨੁੱਖ ਪਕੜਿਆ ਅਤੇ ਪਿੱਠ ਦੇ ਨਾਲ ਪੱਥਰ ਬੰਨਿਆ ਹੈ।
1: ਤਿਆਰ ਹੋਣ ਤੇ ਵੱਜਿਓ ਨਿਸ਼ਾਨਾ,
0: ਜਦੋਂ ਸਤਿਗੁਰੂ ਜੀ ਤਿਆਰ ਹੋਏ ਨੇ ਨਾ ਤੇ ਸੂਰਮਿਆਂ ਦੀ ਤਿਆਰੀ ਵਾਸਤੇ ਧੌਂਸੇ ਵਜਾਏ ਨੇ, ਨਗਾਰੇ ਵਜਾਏ ਨੇ, ਤਿਆਰੀ ਦਾ ਨਗਾਰਾ ਵਜਾਇਆ ਗਿਆ ਹੈ।
1: ਜਨ ਘਨ ਘੋਖਤ ਘੋਖ ਮਹਾਨਾ,
0: ਇਸ ਨਗਾਰੇ ਦੀ ਆਵਾਜ਼ ਇਵੇਂ ਗੂੰਜੀ ਹੈ ਜਿਵੇਂ ਕਾਲੀਆਂ ਘਟਾਵਾਂ ਸਾਉਣ ਭਾਦੋ ਦੇ ਮਹੀਨੇ ਵਿੱਚ ਗਰਜਦੀਆਂ ਨੇ, ਜਿਵੇਂ ਕਾਲੇ ਬੱਦਲ ਗਰਜਦੇ ਹਨ

0: ਸੁਪਟ ਸੁਚੇਤ ਤਿਆਰ ਹੋਇਆਈ।
1: ਇਸਤਰ ਸੂਰਮੇ ਮੇਂ ਨਗਾਰੇ ਦੀ ਆਵਾਜ਼ ਸੁਣ ਕੇ ਤਿਆਰ ਹੋ ਕੇ ਬੜੀ ਸਾਵਧਾਨੀ ਦੇ ਨਾਲ ਸਤਿਗੁਰੂ ਜੀ ਦੇ ਕੋਲ ਆਏ ਹਨ।
0: ਸਤਿਗੁਰ ਲੇ ਪ੍ਰਸਾਦ ਸਮੁਦਾਈ।
1: ਸਤਿਗੁਰੂ ਜੀ ਸਾਰੇ ਸੂਰਮਿਆਂ ਨੂੰ ਨਾਲ ਲੈ ਕਰਕੇ
0: ਸ੍ਰੀ ਹਰਿਮੰਦਰ ਕੀ ਦਿਸ ਆਈ।
1: ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਪਾਸੇ ਦਰਸ਼ਨ ਕਰਨ ਵਾਸਤੇ ਆਏ ਹਨ।
0: ਕਰੀ ਨਮੋ ਹੋਏ ਖਰੀ ਅਗਾਰੀ।
1: ਦਰਬਾਰ ਸਾਹਿਬ ਜੀ ਦੇ ਸਾਹਮਣੇ ਖੜੇ ਹੋ ਕੇ ਸਤਿਗੁਰੂ ਜੀ ਨੇ ਨਮਸਕਾਰ ਕੀਤੀ ਹੈ।
0: ਕੁਸ਼ਲ ਸ਼ਕਲ ਹਿਤ ਬਿਨਾ ਉਚਾਰੀ।
1: ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ

0: ਅਤੇ ਐਸੇ ਪਿਆਰ ਵਾਲੇ ਵਚਨ ਬੋਲੇ ਨੇ ਜਿਨ੍ਹਾਂ ਦੇ ਨਾਲ ਮਾਤਾ ਜੀ ਨੂੰ ਹੁਲਾਸ ਮਿਲੀ, ਮਨ ਨੂੰ ਧੀਰ ਜਾਵੀ।
1: ਗਮਨ ਸਮੇਂ ਲੱਖ ਦ੍ਰਿਗ ਜਲ ਰੋਕਾ।
0: ਮਾਤਾ ਜੀ ਨੂੰ ਮਿਲ ਕੇ ਜਦੋਂ ਸਤਿਗੁਰੂ ਜੀ ਦਿੱਲੀ ਨੂੰ ਚੱਲਣ ਲੱਗੇ ਨੇ ਨਾ, ਉਸ ਵੇਲੇ ਮਾਤਾ ਜੀ ਦੇ ਮਨ

0: ਵਾਰ ਵਾਰ ਆਪਣੇ ਪੁੱਤਰ ਦੇ ਮੁਖ ਨੂੰ ਦੇਖਦੇ ਹਨ।
1: ਸ਼੍ਰੀ ਨਾਨਕ ਆਦਿਕ ਗੁਰ ਪੰਚ,
0: ਮਾਤਾ ਗੰਗਾ ਜੀ ਨੇ ਆਦਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ, ਪੰਜਾਂ ਸਤਿਗੁਰਾਂ ਦਾ ਨਾਮ ਲੈ ਕੇ ਸਤਿਗੁਰੂ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ।
1: ਸਦਾ ਸਹਾਇਕ ਹੋਏ ਸੁਖ ਸੰਚ,
0: ਇਹ ਸੱਚੇ ਪਾਤਸ਼ਾਹ ਆਪ ਜੀ ਮੇਰੇ ਪੁੱਤਰ ਦੇ ਸਦਾ ਸਹਾਇਕ ਹੋਣਾ ਅਤੇ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ, ਸੁਖ ਬਖਸ਼ਿਸ਼ ਕਰਨੇ,
1: ਵਿਘਨ ਅਨੇਕ ਵਿਦਾਰਨ ਕਰੇ,
0: ਇਹਨਾਂ ਦੇ ਜੀਵਨ ਵਿੱਚ ਆਉਣ ਵਾਲੇ ਜਿਹੜੇ ਵਿਘਨ ਨੇ ਉਹਨਾਂ ਨੂੰ ਨਾਸ਼ ਕਰਨਾ,
1: ਸਖਾ ਮਿਲਾਏ ਰਿਪ ਨਿਪ ਨ ਰਹੇ,
0: ਅਤੇ ਸੱਜਣਾਂ ਦੇ ਨਾਲ ਇਹਨਾਂ ਦਾ ਮਿਲਾਪ ਕਰਵਾਉਣਾ, ਵੈਰੀ

0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੱਥਾ ਚੁੰਮਿਆ ਹੈ ਤੇ ਬੜੀ ਪਿਆਰ ਦੀ ਨਾਲ ਗਲ ਦੀ ਨਾਲ ਲਾਇਆ ਹੈ।
1: ਭਈ ਬਿਵਸ ਕੁਛ ਕਹਿਓ ਨਾ ਜਾਇਵ।
0: ਜਦੋਂ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਲ ਵਿੱਚ ਲਿਆ ਹੈ ਨਾ, ਗਲ ਵਕੜੀ ਵਿੱਚ ਲਿਆ ਤੇ ਉਸ ਵੇਲੇ ਬੇਵੱਸ ਹੋ ਗਏ। ਐਸਾ ਅੰਦਰ ਪਿਆਰ, ਐਸਾ ਮੋਹ ਜਾ ਗਿਆ ਹੈ, ਕੁਝ ਬੋਲਿਆ ਨਹੀਂ ਜਾ ਰਿਹਾ।
1: ਗਯੋ ਗਰਾ ਭਰ ਗਦ ਗਦ ਬਾਣੀ।
0: ਉਸ ਵੇਲੇ ਮਾਤਾ ਜੀ ਦਾ ਗਲਾ ਭਰ ਗਿਆ ਹੈ, ਬਾਣੀ ਅਸਤ ਵਿਅਸਤ ਹੋ ਗਈ ਹੈ। ਗਦ ਗਦ ਦਾ ਮਤਲਬ ਹੈ ਕਿ ਕੋਈ ਸ਼ਬਦ ਜਿਹੜਾ ਹੈ ਉਹ ਮੁੱਖ ਦੇ ਵਿੱਚੋਂ ਨਹੀਂ ਨਿਕਲ ਰਿਹਾ।
1: ਸੁੱਤ ਸੁਨੇਹ ਮੈਂ ਮਤ ਲਪਟਾਨੀ।
0: ਐਸਾ ਪੁੱਤਰ ਦਾ ਮੋਹ, ਐਸਾ ਪਿਆਰ ਅੰਦਰ ਪੈਦਾ ਹੋਇਆ ਹੈ।
1: ਕਹਿ ਬਹੁ ਬਾਰ ਧੀਰ ਗੁਰਦੀਨੀ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਦੇਖਿਆ ਨਾ ਕਿ ਮਾਤ ਗੰਗਾ ਜੀ ਬੜਾ ਪਿਆਰ ਕਰ ਰਹੇ ਨੇ, ਬੜਾ ਵੈਰਾਗ ਕਰ ਰਹੇ ਨੇ, ਇਹਨਾਂ ਦੇ ਅੰਦਰ ਬਹੁਤ ਵੈਰਾਗ ਹੈ, ਉਸ ਵੇਲੇ ਬੜੇ ਪਿਆਰ ਦੇ ਨਾਲ ਕਹਿ ਕੇ ਧੀਰਜ ਦਿੱਤੀ ਹੈ।
1: ਆਹੋ ਮਾਤ ਤੁਮ ਸਮਤ ਪਰਵੀਨੀ।
0: ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿ ਮਾਤਾ ਜੀ ਤੁਸੀਂ ਤੇ ਬਹੁਤ ਸੂਝਵਾਨ ਹੋ, ਬੜੇ ਸਿਆਣੇ ਹੋ।
1: ਅਪਰਨ ਕੋ ਸਮਝਾਵਨ ਬਣਾ।
0: ਤੁਹਾਡਾ ਤੇ ਹੋਰਨਾਂ ਨੂੰ ਸਮਝਾਉਣਾ ਬਣਦਾ ਹੈ, ਤੁਹਾਨੂੰ ਤੇ ਹੋਰਨਾਂ ਨੂੰ ਸਮਝਾਉਣਾ ਚਾਹੀਦਾ ਹੈ।
1: ਕਿਉਂ ਔਰ ਕਰਤ ਕਸ਼ਟ ਕੀ ਸਨਾ।
0: ਤੇ ਤੁਸੀਂ ਆਪਣੇ ਹਿਰਦੇ ਨੂੰ ਕਸ਼ਟ ਸਹਿਤ ਕਿਉਂ ਕਰ ਰਹੇ ਹੋ, ਆਪਣੇ ਮਨ ਨੂੰ ਕਿਉਂ ਦੁਖੀ ਕਰ ਰਹੇ ਹੋ।
1: ਕੀਤਕ ਦਿਨ ਮੈਂ ਸੁਖ ਸੋ ਆਵੇ ਹੈ।
0: ਮਾਤਾ ਜੀ ਕੁਝ ਕੁ ਦਿਨਾਂ ਦੀ ਇਹ ਖੇਡ ਹੈ, ਥੋੜੇ ਦਿਨਾਂ ਦੇ ਵਿੱਚ ਸੁਖ ਦੇ ਸਹਿਤ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।
1: ਵਸੇ ਨਿਕਟ ਆਨੰਦ ਉਪਜਾਵੇ।
0: ਤੁਹਾਡੇ ਕੋਲ ਵਸਾਂਗੀ ਫਿਰ ਉਸੇ ਤਰ੍ਹਾਂ ਹੀ ਆਨੰਦ ਤੁਹਾਨੂੰ ਬਖਸ਼ਿਸ਼ ਕਰਾਂਗੇ।
1: ਸੁਣ ਜਨਨੀ ਬੋਲੀ ਵਡਭਾਗਨ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਚਨ ਸੁਣ ਕੇ ਵੱਡਿਆਂ ਭਾਗਾਂ ਵਾਲੀ ਮਾਤਾ ਗੰਗਾ ਜੀ ਬੋਲੇ ਹਨ।
1: ਸੁੰਦਰ ਸੂਰਤ ਸੁੱਤ ਅਨੁਰਾਗਨ।
0: ਜਿਨ੍ਹਾਂ ਦਾ

0: ਵੇਖੀ ਹੀ ਪੁੱਤਰ ਜੀ, ਤੁਹਾਡੀ ਪ੍ਰਾਪਤੀ ਵਾਸਤੇ ਨਾ ਅਸੀਂ ਬੜੇ ਯਤਨ ਕੀਤੇ ਹਨ।
1: ਪ੍ਰਾਪਤ ਭਈ ਆਪ ਦੁੱਤਵੰਤੀ।
0: ਫਿਰ ਬਹੁਤ ਯਤਨ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਤੁਹਾਨੂੰ ਸਾਡੀ ਝੋਲੀ ਦੇ ਵਿੱਚ ਪਾਇਆ। ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਦੇ ਘਰ ਵਿੱਚ ਅਰਦਾਸ ਕੀਤੀ ਅਤੇ ਤਾਂ ਤੁਹਾਡੀ ਸਾਨੂੰ ਪ੍ਰਾਪਤੀ ਹੋਈ ਹੈ। ਗੁਰਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਨੇ ਕਿ ਗੁੱਝੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਤੁਹਾਨੂੰ ਸਾਡੇ ਘਰ ਵਿੱਚ ਭੇਜਿਆ। ਸਾਡੀ ਕੁੱਖ ਦੇ ਵਿੱਚ ਤੁਹਾਡਾ ਪ੍ਰਵੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਹੈ।
1: ਪੁੰਨ ਛਤਰਨ ਬਹੁ ਬਿਘਨੀ ਉਠਾਈ।
0: ਫਿਰ ਤੁਹਾਨੂੰ ਖਤਮ ਕਰਨ ਵਾਸਤੇ ਵੈਰੀਆਂ ਨੇ ਬੜੇ ਯਤਨ ਕੀਤੇ ਸਨ।
1: ਨਿਜ ਕਰ ਦੀ ਕਰ ਗੁਰੂ ਬਚਾਈ।
0: ਸਤਿਗੁਰੂ ਜੀ ਨੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਤੁਹਾਡੀ ਰੱਖਿਆ ਕੀਤੀ, ਤੁਹਾਨੂੰ ਬਚਾਇਆ ਹੈ।
1: ਅਬ ਲੋ ਮੈਂ ਤੁਮ ਪਾਰਨ ਕੀਨੀ।
0: ਹੁਣ ਤੱਕ ਪੁੱਤਰ ਜੀ ਮੈਂ ਤੁਹਾਡੀ ਪਾਲਣਾ ਹੀ ਕਰਦੀ ਰਹੀ ਹਾਂ।
1: ਦੇਖਤ ਮੈਂ ਨਿਤ ਤ੍ਰਿਪਤ ਬਹੀਨੀ।
0: ਤੁਹਾਨੂੰ ਆਪਣੇ ਕੋਲ ਦੇਖ ਕੇ ਤ੍ਰਿਪਤ ਹੁੰਦੀ ਆ, ਮੇਰੇ ਮਨ ਨੂੰ ਤ੍ਰਿਪਤੀ ਮਿਲਦੀ ਆ, ਰਾਜਾ ਹੁੰਦਾ ਹੈ।
1: ਇੱਕ ਪੁੱਤਰਾ ਦੇਖੋ ਦਿਸ ਮੋਹੀ।
0: ਤੁਸੀਂ ਮੇਰੇ ਇੱਕ ਲੌਤੇ ਪੁੱਤਰ ਹੋ, ਤੁਸੀਂ ਮੇਰੇ ਵੱਲ ਦੇਖਣਾ ਕਰੋ।
1: ਮਿਲੋ ਤੁਰਤ ਜਿਮ ਸੁਖ ਮਨ ਹੋਹੀ। ਮਿਲੋ ਤੁਰਤ ਜਿਮ ਸੁਖ ਮਨ ਹੋਹੀ।
0: ਤੁਰੰਤ ਕਾਰਜ ਕਰਕੇ ਮੈਨੂੰ ਆਣ ਕੇ ਮਿਲਿਓ, ਜਿਵੇਂ ਮੈਨੂੰ ਸੁਖ ਪ੍ਰਾਪਤ ਹੋਵੇ।
1: ਇਹ ਜਨਨੀ ਜਬ ਅਵਸਰ ਪਾਵੂ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਮਾਤਾ ਗੰਗਾ ਜੀ ਜਦੋਂ ਮੈਨੂੰ ਮੌਕਾ ਮਿਲਿਆ ਨਾ, ਜਦੋਂ ਅਸੀਂ ਸਾਰਾ ਕਾਰਜ ਕਰ ਲਿਆ, ਜਦੋਂ ਵੀ ਸਮਾਂ ਬਣਿਆ,
1: ਤੁਮਕੋ ਸਿਮਰ ਤੁਰਤ ਹੀ ਆਵੋ।
0: ਉਸੇ ਵੇਲੇ ਤੁਹਾਨੂੰ ਯਾਦ ਕਰਕੇ ਮੈਂ ਤੁਹਾਡੇ ਕੋਲ ਵਾਪਸ ਆ ਜਾਵਾਂਗਾ।
1: ਕਰੋ ਆਨੰਦ ਵਿਦਾ ਅਬ ਦੀਜੈ।
0: ਹੁਣ ਆਪ ਜੀ ਆਨੰਦ ਦੀ ਨਾਲ ਸਾਨੂੰ ਵਧਾਈਗੀ ਦੇਵੋ, ਵਿਦਾ ਕਰਨਾ ਕਰੋ।
1: ਸਤਿਗੁਰ ਸੌਂਪ ਅਸੀਸ ਭਨੀਜੈ।
0: ਅਤੇ ਗੁਰੂ ਚਰਣਾਂ ਵਿੱਚ ਅਰਦਾਸ ਕਰਕੇ ਸਾਨੂੰ ਚੜ੍ਹਦੀ ਕਲਾ ਦੀ ਅਸੀਸ ਦੇਣਾ ਕਰੋ।
1: ਹਿਮ ਕਹਿ ਬੰਧਨ ਕਰ ਘਰ ਨਿਕਸੈ।
0: ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਵਚਨ ਕਰਕੇ ਮਾਤਾ ਗੰਗਾ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ, ਮਾਤਾ ਜੀ ਦੀ ਆਗਿਆ ਲੈ ਕੇ

0: ਸੁਭ ਸਜਾਏ ਸੇਵਕ ਹੈ ਲਿਆਵੋ।
1: ਤੇ ਸੇਵਕ ਜਿਹੜੇ ਹਨ ਸਾਧ ਸੰਗਤ ਜੀ, ਉਹ ਸਤਿਗੁਰੂ ਜੀ ਦੇ ਘੋੜੇ ਨੂੰ ਸਜਾ ਕੇ ਤਿਆਰ ਕਰਕੇ ਲਿਆਏ ਹਨ।
0: ਸ੍ਰੀ ਸਤਿਗੁਰ ਨਾਨਕ ਉਰ ਧਰਾਇਓ।
1: ਘੋੜੇ ਤੇ ਸਵਾਰ ਹੋਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਦਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ, ਉਹਨਾਂ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ।
0: ਭਏ ਅਰੂਟਨ ਜਬਾ ਗੁਸਾਈ।
1: ਇਸ ਤਰ੍ਹਾਂ ਸਤ ਸੰਗਤ ਜੀ ਅਰਦਾਸ ਕਰਕੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਦੇ ਉੱਪਰ ਸਵਾਰ ਹੋਏ ਹਨ।
0: ਧੁਨ ਧੁੰਦਬ ਹਨ ਡੰਕ ਉਠਾਈ।
1: ਇੱਧਰ ਹੁਣ ਨਿਗਾਰਚੀ ਸਿੰਘ ਨੇ ਨਗਾਰੇ ਤੇ ਚੂਬਾ ਲਾਈਆਂ ਨੇ, ਔਰ ਬਹੁਤ ਉੱਚੀ ਆਵਾਜ਼ ਹੋਈ ਹੈ।
0: ਅਸ ਅਸਵਾਰ ਹੋਏ ਕਰ ਚਾਲੀ।
1: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਤੇ ਅਸਵਾਰ ਹੋ ਕੇ ਹੁਣ ਦਿੱਲੀ ਨੂੰ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਚਲੇ ਹਨ।
0: ਸੰਗ ਸੁਪਟ ਚੜ ਗਹਿ ਅਸ ਢਾਲੀ।
1: ਸੂਰਮੇ ਵੀ ਘੋੜਿਆਂ ਉੱਪਰ ਸਵਾਰ ਹੋਏ ਨੇ, ਸੂਰਮਿਆਂ ਨੇ ਤਲਵਾਰਾਂ ਅਤੇ ਢਾਲਾਂ ਜਿਹੜੀਆਂ ਨੇ ਉਹ ਹੱਥ ਵਿੱਚ ਪਕੜੀਆਂ ਹਨ।
0: ਸ਼ਗਨ ਭਏ ਚਹੁ ਦਿਸਤੇ ਨੀਕੇ।
1: ਇਸ ਤਰ੍ਹਾਂ ਚਾਰ ਸਵੇਰਿਓਂ ਚੰਗੇ ਜਿਹੜੇ ਸ਼ਗਨ ਹੋਏ ਹਨ।
0: ਅਵਲੋਕਤ ਹੁਲਸਾਵਨ ਜੀ ਕੇ।
1: ਇਹ ਸਾਰੇ ਜਿਹੜੇ ਸ਼ੁਭ ਸ਼ਗਨ ਨੇ ਉਹਨਾਂ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਪ੍ਰਸੰਨਤਾ ਹੋ ਰਹੀ ਹੈ।
0: ਪਰ ਕਿਉਂ ਦਹਿਨ ਬਲੋਚਨ ਸੁੰਦਰ।
1: ਚੱਲਣ ਸਮੇਂ ਖੱਬਾ ਜਿਹੜਾ ਨੇਤਰ ਹੈ ਉਹ ਫਰ ਗਿਆ ਹੈ।
0: ਭੁਜਾ ਦੰਡ ਦਹਿਨੋ ਬਲ ਮੰਦਰ।
1: ਸਤਿਗੁਰੂ ਜੀ ਦੇ ਜਿਹੜੇ ਜਿਹੜੀਆਂ ਬਾਹਾਂ ਨੇ ਉਹ ਭੁਜਾ ਦਾ ਬਲ ਦਾ ਮੰਦਰ ਹਨ।
0: ਨਿਰਮਲ ਦਿਵਸ ਵਾਯੋ ਸੁਖਕਾਰੀ।
1: ਉਸ ਸਮੇਂ ਨਿਰਮਲ ਦਿਵਸ ਸੁਖ ਨੂੰ ਦੇਣ ਵਾਲੀ ਹਵਾ ਚੱਲੀ ਹੈ।
0: ਮਿਲੀ ਦੁਗਟ ਧਰ ਸੁੰਦਰ ਨਾਰੀ।
1: ਅੱਗਿਓਂ ਇਸਤਰੀਆਂ ਜਿਨ੍ਹਾਂ ਨੇ ਆਪਣੇ ਸਿਰ ਤੇ ਦੁੱਧ ਘੜੇ ਚੁੱਕੇ ਨੇ ਉਹ ਮਿਲੀਆਂ ਹਨ।
0: ਮਿਰਗਨ ਮਾਲ ਦਹਨ ਕੋ ਆਈ।
1: ਇੱਧਰ ਹੁਣ ਖੱਬਿਓਂ ਸਜੇ ਪਾਸੇ ਨੂੰ ਹਿਰਨਾਂ ਦੀ ਡਾਰ ਭੱਜ ਕੇ ਆਈ ਹੈ।
0: ਮਦਰ ਬਿਹੰਗਨ ਸ਼ਬਦ ਸੁਣਾਈ।
1: ਉਸ ਵੇਲੇ ਜਦੋਂ ਸਤਿਗੁਰੂ ਜੀ ਚੱਲੇ ਨੇ ਨਾ, ਤੇ ਪੰਛੀਆਂ ਨੇ ਬੜੀ ਮਿੱਠੀ ਆਵਾਜ਼ ਦੇ ਵਿੱਚ ਸ਼ਬਦ ਉਚਾਰਨ ਕੀਤੇ ਹਨ।
0: ਸਤਰ ਬਿਨਾਸ਼ ਜਨਾਬ ਹਨਕਾਰੇ ਹੋਈ।
1: ਤੇ ਸਤਿਗੁਰੂ ਜੀ ਦਾ ਦਿੱਲੀ ਨੂੰ ਜਾਣਾ ਸਫਲ ਜਿਹੜਾ ਹੈ ਉਹ ਜਣਾ ਰਹੇ ਨੇ। ਸਤਿਗੁਰੂ ਜੀ ਦੀ ਚੜ੍ਹਦੀ ਕਲਾ ਦੀ ਇਹ ਨਿਸ਼ਾਨੀ ਹੈ, ਪ੍ਰਤੀਕ ਹੈ ਕਿ ਜਿਸ ਕਾਰਜ ਵਾਸਤੇ ਸਤਿਗੁਰੂ ਜੀ ਜਾ ਰਹੇ ਨੇ ਉਹ ਕਾਰਜ ਫਤਿਹ ਹੋਵੇਗਾ।
0: ਸਤਿਗੁਰ ਹਿਤੋ ਵਿਦਤਾ ਚਰਹੀ।
1: ਇਹ ਸਤਿਗੁਰੂ ਜੀ ਦੇ ਪ੍ਰੇਮ ਨੂੰ ਪ੍ਰਗਟ ਕਰ ਰਹੇ ਨੇ, ਸਤਿਗੁਰੂ ਜੀ ਦੀ ਚੜ੍ਹਦੀ ਕਲਾ ਨੂੰ, ਸਫਲਤਾ ਨੂੰ ਇਹ ਸਾਰੇ ਹੀ ਪ੍ਰਗਟ ਕਰ ਰਹੇ ਹਨ।
0: ਧੰਸਾ ਧੁੰਕਤ ਜਾਤ ਅਗਾਰੀ।
1: ਨਗਾਰ ਚ ਅੱਗੇ ਅੱਗੇ ਨਗਾਰਾ ਵਜਾਉਂਦਾ ਜਾ ਰਿਹਾ ਹੈ।
0: ਚੰਮੂ ਤੁਰੰਗਨ ਬਲੀ ਪਿਛਾਰੀ।
1: ਸਤਿਗੁਰੂ ਜੀ ਦੇ ਪਿੱਛੇ ਘੋੜ ਸਵਾਰ ਬਲੀ ਸੂਰਮੇ ਜਾ ਰਹੇ ਹਨ।
0: ਕਿੰਚ ਬੇਗ ਅਰਖਾਨ ਵਜ਼ੀਰ।
1: ਸਤਿਗੁਰੂ ਜੀ ਦੇ ਨਾਲ ਕਿੰਚ ਬੇਗ ਅਤੇ ਵਜ਼ੀਰ ਖਾਂ ਵੀ ਘੋੜਿਆਂ ਦੇ ਉੱਪਰ ਅਸਵਾਰ ਹੋ ਕੇ ਜਾ ਰਹੇ ਹਨ।
0: ਭਏ ਅਰੂਡਨ ਗਮਨੇ ਧੀਰ।
1: ਇਹ ਵੀ ਘੋੜਿਆਂ ਦੇ ਅਸਵਾਰ ਹੋਏ ਨੇ, ਧੀਰਜ ਸਹਿਤ ਚੱਲੇ ਹਨ।
0: ਅਯਨ ਕੁਦਾਵਤ ਮਾਰਗ ਜਾਤੀ।
1: ਸਤਿਗੁਰੂ ਜੀ ਰਸਤੇ ਦੇ ਉੱਪਰ ਘੋੜਿਆਂ ਨੂੰ ਸੂਰਮੇ ਵੀ ਸਤਿਗੁਰੂ ਜੀ ਦੇ ਸਹਿਤ ਕਦਾਉਂਦੇ ਹੋਏ ਛਾਲਾਂ ਮਰਾਉਂਦੇ ਹੋਏ ਜਾ ਰਹੇ ਹਨ।
0: ਆਜੁਦ ਵਿਦਿਆ ਮਹਿ ਉਮਤਹਾਤੀ।
1: ਸ਼ਸਤਰ ਵਿਦਿਆ ਦੇ ਵਿੱਚ ਜਿਨ੍ਹਾਂ ਨੂੰ ਬੜਾ ਚਾਹ ਦੀ ਉਤਸ਼ਾਹ ਹੈ, ਬੜੀ ਨਿਪੁੰਨਤਾ ਹੈ, ਜਿਨ੍ਹਾਂ ਨੇ ਬੜਾ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ, ਮਨ ਵਿੱਚ ਚਾਹ ਹੈ ਕਿ ਕਿਤੇ ਹੁਣ ਸ਼ਸਤਰ ਚਲਾਉਣ ਦਾ ਸਮਾਂ ਮਿਲੇ।
0: ਦੋਏ ਕੋਸ ਪਰ ਕੀਨਸ ਡੇਰਾ।
1: ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਸਤ ਸੰਗਤ ਜੀ ਦੋ ਕੋਹ ਦੀ ਦੂਰੀ ਤੇ ਜਾ ਕੇ ਸਤਿਗੁਰੂ ਜੀ ਨੇ ਡੇਰਾ ਲਾਇਆ ਹੈ।
0: ਗੁਰ ਜਾਏ ਤਿਸ ਪੁੱਤਰੀ ਗੁਰੂ ਜਾਏ ਤਿਸ ਬੀਰਾ।
1: ਜਦੋਂ ਦੋ ਕੋਹ ਦੀ ਦੂਰੀ ਤੇ ਗਏ ਨੇ, ਸਤਿਗੁਰੂ ਜੀ ਉੱਥੇ ਘੋੜੇ ਤੋਂ ਉਤਰੇ ਹਨ।
0: ਉਤੋਂ ਮਖਮਲੀ ਤੰਬੂ ਸੁੰਦਰ।
1: ਸਤਿਗੁਰੂ ਜੀ ਦੇ ਵਾਸਤੇ ਸੋਹਣਾ ਮਖਮਲੀ ਤੰਬੂ ਸਜਾਇਆ ਗਿਆ ਹੈ, ਲਗਾਇਆ ਗਿਆ ਹੈ।
0: ਉੱਪਰ ਜਰੀ ਪਸ਼ਮ ਪਟ ਅੰਦਰ।
1: ਉੱਪਰ ਜਿਹੜੀ ਤੰਬੂ ਦੇ ਜਰੀ ਲੱਗੀ ਹੈ।

0: ਬਣਿਆ। ਜਿਹੜੀ ਚੂਬ ਹੈ ਨਾ, ਚੂਬ ਸੇਵਾਦਾਰਾਂ ਨੇ ਹੱਥ ਵਿੱਚ ਪੜੀ ਹੈ, ਬੜੀ ਸਿਆਣੀ ਕਿਸੇ ਕਾਰੀਗਰ ਨੇ ਉਹ ਬਣਾਈ ਹੈ।
1: ਕੰਚਨ ਕਲਸ ਰੁਚਰ ਦੁੱਤ ਖਚੀ,
0: ਉੱਪਰ ਜਿਹੜੇ ਤੰਬੂ ਦੇ ਕਲਸ ਹੈ ਜਿਹੜਾ ਬਣਿਆ, ਉਹ ਸੋਨੇ ਦਾ ਬਹੁਤ ਸੁੰਦਰ ਬਣਾਇਆ ਹੈ।
1: ਅਪਰ ਕਨਾਤ ਚਾਨਣੀ ਚਾਰ,
0: ਹੋਰ ਜਿਹੜੀਆਂ ਕਨਾਤਾਂ ਤੇ ਚਾਨਣੀਆਂ ਨੇ ਉਹ ਵੀ ਬਹੁਤ ਸੁੰਦਰ ਲਾਈਆਂ ਹਨ।
1: ਰੇਸ਼ਮ ਡੋਰ ਖਿੱਚੀ ਦਿਸ ਚਾਰ,
0: ਚਾਰੇ ਪਾਸਿਓਂ ਤੰਬੂ ਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ ਖਿੱਚ ਕੇ ਬੰਨਿਆ ਹੈ।
1: ਬੀਜ ਪਰਿਅੰਕ ਦਸਾਏ ਨਵੀਨੋ,
0: ਇਸ ਤੰਬੂ ਦੇ ਵਿੱਚ ਸਤ ਸੰਗਤ ਜੀ ਸਤਿਗੁਰੂ ਜੀ ਦੇ ਸਵਾਯਮਾਨ ਹੋਣ ਵਾਸਤੇ ਨਾ ਇੱਕ ਸੋਹਣਾ ਬਹੁਤ ਸੁੰਦਰ ਪਲੰਘ ਡਾਇਆ ਹੈ, ਸਜਾਇਆ ਹੈ।
1: ਸਵਸ ਬਿਛਾਉਣਾ ਸ਼ਾਦਨ ਕੀਨੋ,
0: ਇਸ ਪਲੰਗ ਦੇ ਉੱਪਰ ਸਤਿਗੁਰੂ ਜੀ ਦੇ ਵਾਸਤੇ ਨਵਾਂ ਸੋਹਣਾ ਜਿਹੜਾ ਆਸਣ ਸਜਾਇਆ ਗਿਆ, ਸੋਹਣਾ ਬਿਸਤਰ ਬਿਸਤਰਾ ਜਿਹੜਾ ਹੈ ਉਹ ਉਛਾਇਆ ਹੈ।
1: ਸੇਜ ਬੰਦ ਬੜ ਡੁੰਫੇ ਜਰੀ,
0: ਸੇਜ ਬੰਦ ਬੜ ਗੁੰਫੇ ਜਰੀ, ਸੇਜ ਬੰਦ ਜਿਹੜੇ ਨੇ ਨਾ ਉਹ ਬਹੁਤ ਜਰੀ ਦੇ ਗੁੰਫਿਆਂ ਦੇ ਨਾਲ ਗੁੰਦੇ ਹਨ।
1: ਚਾਹੋ ਦਿਸ ਬੰਧਨ ਕਰੀ,
0: ਤੇ ਚਾਰੇ ਪਾਸਿਓਂ ਖਿੱਚ ਕੇ ਇਹ ਜਿਹੜੇ ਸੇਜਬੰਦ ਹਨ ਉਹਨਾਂ ਨੂੰ ਜਰਿਆ ਹੈ।
1: ਧਰਿਓ ਮਿਰਦਲ ਸੁੰਦਰ ਉਪਯਾਨ,
0: ਚਾਰੇ ਪਾਸਿਓਂ ਖਿੱਚ ਕੇ ਸਤ ਸੰਗਤ ਜੀ ਜਿਹੜਾ ਗੁੰਫੀ ਨੇ ਉਹਨਾਂ ਨੂੰ ਬੰਨਿਆ ਹੈ। ਧਰਿਓ ਮਿਰਦਲ ਸੁੰਦਰ ਉਪਧਾਨ, ਇਸ ਵਸਤ ਜੋ ਪਲੰਘ ਦੇ ਉੱਪਰ ਸੋਹਣੀ ਵਿਛਾਈ ਕੀਤੀ ਹੈ, ਸਤਿਗੁਰੂ ਜੀ ਦੇ ਵਾਸਤੇ ਸੋਹਣਾ ਸਰਾਣਾ ਰੱਖਿਆ ਹੈ।
1: ਤੇ ਉੱਤਰ ਗੁਰੂ ਭਗਵਾਨ,
0: ਪਰਮੇਸ਼ੁਰ ਸਭ ਰੂਪ ਅਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੀ ਤੋਂ ਉਤਰੇ ਹਨ।
1: ਚੜ ਪਰਿਅੰਕ ਪਰ ਬੱਠ ਬਿਰਾਜੀ,
0: ਹੁਣ ਇਸ ਤੰਬੂ ਦੇ ਵਿੱਚ ਆ ਕੇ ਸਤਿਗੁਰੂ ਜੀ ਪਲੰਘਾ ਤੇ ਪਲੰਘੇ ਦੇ ਉੱਪਰ ਆਣ ਕੇ ਵਿਰਾਜਮਾਨ ਹੋਏ।

0: ਹਰਸ ਵਿਛਾਲ ਚਹੂੰ ਦਿਸ ਹੋਵਾ।
1: ਜਿੱਥੇ ਸੂਰਮਿਆਂ ਨੇ ਸਿੱਖ ਸੰਗਤਾਂ ਨੇ ਬੈਠਣਾ ਹੈ, ਉੱਥੇ ਚਾਰ ਸ਼ਫੀਰੀ ਪਲੰਗ ਤੰਬੂ ਦੇ ਸੋਹਣੀ ਵਿਛਾਈ ਕੀਤੀ ਹੈ।
0: ਉਪਜਿਤ ਹਰਖ ਬੈਠ ਜਿਨ ਜੋਵਾ,
1: ਜਿਨ੍ਹਾਂ ਨੇ ਇੱਥੇ ਬੈਠ ਕੇ ਦੇਖਿਆ ਹੈ ਨਾ, ਆਨੰਦ ਮਾਣਿਆ ਗੁਰੂ ਦੀ ਗੋਦ ਦਾ, ਉਹ ਬਹੁਤ ਖੁਸ਼ ਹੋ ਰਹੇ ਹਨ। ਉਹਨਾਂ ਦੇ ਅੰਦਰ

0: ਹੋਰ ਵੀ ਸਾਰੇ ਸਿੱਖ ਸਤਿਗੁਰੂ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹਨ।
1: ਨਰ ਨਾਰੀ ਪੁਰਤੀ ਉਮਡਾਈ,
0: ਜਦੋਂ ਇਸ ਇਲਾਕੇ ਦੇ ਵਿੱਚ ਇਸ ਨਗਰ ਦੇ ਵਿੱਚ ਪਤਾ ਲੱਗਿਆ ਨਾ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ ਨੇ, ਉਹ ਨਗਰ ਦੇ ਮਨੁੱਖ ਅਤੇ ਇਸਤਰੀਆਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬੜੀ ਛੇਤੀ ਨਾਲ ਆਏ ਹਨ।
1: ਜਥਾ ਸ਼ਕਤਲੀ ਪਾਨ ਉਪਾਇਨ,
0: ਜਥਾ ਸ਼ਕਤਲੀ ਪਾਨ ਉਪਾਇਨ, ਸਾਰਿਆਂ ਨੇ ਜਿਵੇਂ ਕਿਸੇ ਦੀ ਭਾਵਨਾ ਸੀ, ਜਿੰਨੀ ਕੁ ਕਿਸੇ ਦੇ ਵਿੱਚ ਸਮਰੱਥਾ ਸੀ ਨਾ, ਆਪਣੇ ਹੱਥ ਵਿੱਚ ਸਾਰਿਆਂ ਨੇ ਕੋਈ ਨਾ ਕੋਈ ਭੇਟਾ ਪਕੜੀ ਹੋਈ ਹੈ।
1: ਅਰਪ ਹੀ ਆਨ ਗੁਰੂ ਤੇ ਪਾਇਨ,
0: ਗੁਰੂ ਦੇ ਦਰਸ਼ਨ ਕਰਕੇ ਹਰ ਇੱਕ ਗੁਰੂ ਕਾ ਪਿਆਰਾ ਜਿਹੜਾ ਹੈ ਨਾ, ਗੁਰੂ ਨੂੰ ਪਿਆਰ ਕਰਨ ਵਾਲਾ, ਗੁਰੂ ਤੇ ਸ਼ਰਧਾ ਰੱਖਣ ਵਾਲਾ, ਜਦੋਂ ਗੁਰੂ ਦੇ ਦਰਸ਼ਨ ਕਰਦਾ ਹੈ, ਜੋ ਵੀ ਉਹਦੇ ਕੋਲ ਭੇਟਾ ਹੈ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਦਾ ਹੈ। ਭਾਈ ਗੁਰਦਾਸ ਜੀ ਦੇ ਵਚਨ ਨੇ ਕਿ ਸਤਿਗੁਰੂ ਜੀ ਦੇ ਘਰ ਵਿੱਚ ਤੇ ਪਿਆਰਿਆਂ ਦੀ ਕੌਡੀ ਵੀ ਪ੍ਰਵਾਨ ਹੈ, ਭਾਵਨੇ ਭਗਤ ਭਾਈ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਗੱਲ ਤੇ ਪਿਆਰ ਦੀ ਹੈ, ਕੋਈ ਪਿਆਰ ਦੇ ਨਾਲ ਇੱਥੇ ਕੌਡੀ ਵੀ ਭੇਟਾ ਕਰਦਾ ਹੈ ਨਾ, ਤੇ ਗੁਰੂ ਉਹਦੀ ਕੌਡੀ ਪ੍ਰਵਾਨ ਕਰਕੇ ਉਹਨੂੰ ਸਾਰੇ ਖਜ਼ਾਨੇ ਜਿਹੜੇ ਨੇ ਉਹ ਬਖਸ਼ਿਸ਼ ਕਰ ਦਿੰਦੇ ਹੈ। ਇਸ ਕਰਕੇ ਬੜੇ ਪਿਆਰ ਵਾਲੇ ਗੁਰੂ ਕੇ ਸਿੱਖ ਜਿਹੜੇ ਨੇ, ਜਿੰਨੀ ਕੁ ਕਿਸੇ ਦੇ ਵਿੱਚ ਸਮਰੱਥਾ ਹੈ, ਪਹੁੰਚ ਹੈ, ਉਹਦੇ ਮੁਤਾਬਕ ਹਰ ਇੱਕ ਕੋਈ ਗੁਰੂ ਨੂੰ ਭੇਟਾ ਕਰਨ ਵਾਸਤੇ, ਆਪਣੀ ਕਿਰਤ ਕਮਾਈ ਸਫਲੀ ਬਣਾਉਣ ਵਾਸਤੇ ਭੇਟਾ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਅਤੇ ਸਤਿਗੁਰੂ ਜੀ ਦੇ ਚਰਣਾਂ ਵਿੱਚ ਭੇਟਾ ਕਰ ਰਹੇ ਹਨ।
1: ਸੋਪਟ ਆਏ ਗਨ ਲੱਗਿਓ ਦੀਵਾਨ,
0: ਸਾਰੇ ਸੂਰਮੇ ਵੀ ਆਣ ਕੇ ਸਭਾ ਦੇ ਵਿੱਚ ਬੈਠੇ ਨੇ, ਦੀਵਾਨ ਲੱਗਿਆ ਹੈ।
1: ਗਾਏ ਰਬਾਬੀ ਰਾਗ ਮਹਾਨ,
0: ਗੁਰੂ ਕੇ ਰਬਾਬੀ ਗੁਰਸਿੱਖ ਰਾਗਾਂ ਦੇ ਵਿੱਚ ਬੜੀ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ।
1: ਚਮਰ ਚਾਰ ਚਾਲ ਚਾਲ ਤੁਰੰਤਾ,
0: ਸਤਿਗੁਰੂ ਜੀ ਤੇ ਚੌਰ ਵਾਰ ਸਿੱਖ ਜਿਹੜਾ ਹੈ ਨਾ, ਬੜੇ ਸੋਹਣੇ ਤਰੀਕੇ ਨਾਲ, ਬੜੀ ਸਾਵਧਾਨੀ ਦੇ ਨਾਲ ਚੌਰ ਸਾਹਿਬ ਜੀ ਦੀ ਸੇਵਾ ਕਰ ਰਿਹਾ। ਸਾਧ ਸੰਗਤ ਜੀ, ਇੱਥੇ ਇਹ ਵਚਨ ਸਾਂਝਾ ਕਰਨ ਵਾਲਾ ਹੈ ਕਿ ਜਦੋਂ ਅਸੀਂ ਚੌਰ ਸਾਹਿਬ ਜੀ ਦੀ ਸੇਵਾ ਕਰਦੇ ਹਾਂ ਨਾ ਸਤਿਗੁਰੂ ਜੀ ਨੂੰ, ਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਨੇ ਚੌਰ ਸਾਹਿਬ ਜੀ ਦੀ ਸੇਵਾ ਕਰਨੀ ਚਾਹੀਦੀ ਹੈ। ਐਸੀ ਭਾਵਨਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਸਾਹਮਣੇ ਬੈਠੇ ਨੇ ਅਤੇ ਅਸੀਂ ਸਤਿਗੁਰੂ ਜੀ ਦੇ ਉੱਪਰ ਚੌਰ ਸਾਹਿਬ ਜੀ ਦੀ ਸੇਵਾ ਕਰ ਰਹੇ ਹਾਂ। ਇਹ ਨਹੀਂ ਕਈ ਵਾਰੀ ਅਸੀਂ ਇੱਦਾਂ ਥੱਲੇ ਜੇ ਮਹਾਰਾਜ ਜੀ ਦੇ ਅੰਗਾਂ ਦੇ ਨਾਲ ਚੌਰ ਸਾਹਿਬ ਸੁਹਾਈ ਜਾਂਦੇ ਹਾਂ, ਕਈ ਵਾਰੀ ਤਾਂ ਅਸੀਂ ਬੇਧਿਆਨੀ ਵਿੱਚ ਸਤਿਗੁਰੂ ਜੀ ਦੀ ਚੌਰ ਮਾਰ ਦਿੰਦੇ ਹਾਂ ਜਦੋਂ ਕਰਦੇ ਹਾਂ, ਪਰ ਨਹੀਂ, ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਭਾਵ ਭਾਵਨੀ ਦੇ ਨਾਲ ਇਹ ਸੇਵਾ ਕਰਨੀ ਚਾਹੀਦੀ ਹੈ। ਗੁਰੂ ਕਾ ਸਿੱਖ ਸਤਿਗੁਰੂ ਜੀ ਦੇ ਪਾਸ ਖੜਾ ਹੈ, ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਸੀਸ ਦੇ ਉੱਪਰ ਸੋਹਣੇ ਤਰੀਕੇ ਨਾਲ ਚੌਰ ਸਾਹਿਬ ਜੀ ਦੀ ਸੇਵਾ ਕਰ ਰਿਹਾ ਹੈ।
1: ਉਠ ਅਰਦਾਸ ਕਰਤ ਮਤਵੰਤਾ,
0: ਤੇ ਜਿਹੜੇ ਸਿਆਣੇ ਗੁਰਸਿੱਖ ਨੇ ਨਾ, ਜਿਹੜੀਆਂ ਸੰਗਤਾਂ ਆ ਰਹੀਆਂ ਨੇ ਭਾਵਨਾ ਦੇ ਨਾਲ, ਕੋਈ ਨਾ ਕੋਈ ਭਾਵਨਾ ਲੈ ਕੇ ਉਹਨਾਂ ਦੀਆਂ ਅਰਦਾਸਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰ ਰਹੇ ਹਨ।
1: ਸੂਰਜ ਮੁਖੀ ਤਰੀ ਘਰ ਖਰੋ,
0: ਇੱਕ ਗੁਰੂ ਕਾ ਸਿੱਖ ਹੈ ਜਿਹਨੇ ਆਪਣੇ ਹੱਥ ਵਿੱਚ ਗੋਲ ਆਕਾਰ ਦਾ, ਜਿਵੇਂ ਸੂਰਜ ਹੁੰਦਾ ਇਸ ਤਰ੍ਹਾਂ ਦਾ ਪੱਖਾ ਪਕੜਿਆ ਅਤੇ ਸਤਿਗੁਰੂ ਜੀ ਨੂੰ ਹਵਾ ਚੱਲ ਰਿਹਾ ਹੈ।
1: ਇਹ ਕਰ ਦੰਡ ਹੇਮ ਕੋ ਖਰੋ,
0: ਇਹ ਕਰ ਦੰਡ
1: ਹੇਮ ਕੋ ਖਰੋ,
0: ਹਾਂਜੀ, ਕਿਸੇ ਗੁਰੂ ਕੇ ਪਿਆਰੇ ਨੇ ਆਪਣੇ ਹੱਥ ਵਿੱਚ ਸੋਨੇ ਦਾ ਜਿਹੜਾ ਡੰਡਾ ਹੈ ਨਾ, ਉਹ ਪਕੜਿਆ ਹੋਇਆ ਹੈ।
1: ਮੇਲਾ ਮਹਿਦ ਸਲੀਲਨ ਹੋਵਾ,
0: ਬਹੁਤ ਜ਼ਿਆਦਾ ਇਕੱਠ ਇੱਥੇ ਸੰਗਤ ਦਾ ਹੋਇਆ ਹੈ।
1: ਚੜ੍ਹਤ ਗੁਰੂ ਦਰਸ਼ਨ ਸਭ ਜੁਵਾ,
0: ਸਾਰਿਆਂ ਨੇ ਦਿੱਲੀ ਨੂੰ ਚੜ੍ਹ ਕਰਕੇ ਜਾ ਰਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇੱਥੇ ਜਦੋਂ ਪਤਾ ਲੱਗਿਆ ਨਾ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਿੱਲੀ ਦੇ ਵਿੱਚ ਬਾਦਸ਼ਾਹ ਨੂੰ ਮਿਲਣ ਵਾਸਤੇ ਚੜ੍ਹ ਕੇ ਜਾ ਰਹੇ ਨੇ, ਅਤੇ ਇਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਈਆਂ ਹਨ।
1: ਕੇਤਕ ਨਰ ਨਾਰੀ ਹਟ ਆਏ,
0: ਕਈ ਜਿਹੜੇ ਮਨੁੱਖ ਅਤੇ ਇਸਤਰੀਆਂ ਇੱਥੋਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਾ ਵਾਪਸ ਆਪਣੇ ਘਰਾਂ ਨੂੰ ਆਏ ਹਨ।
1: ਸਤਿਗੁਰ ਗੁਣ ਵਰਤਨ ਸਮੁਦਾਏ,
0: ਜਿਹੜੇ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਵਾਪਸ ਘਰਾਂ ਨੂੰ ਆ ਰਹੀਆਂ ਨੇ ਨਾ, ਗੁਰੂ ਕੇ ਦਰਸ਼ਨ ਕਰਕੇ ਉਹ ਗੁਰੂ ਦੀ ਵਡਿਆਈ, ਗੁਰੂ ਦੇ ਗੁਣ ਗਾਉਂਦੇ ਆ ਰਹੇ ਨੇ ਕਿ ਮਹਾਰਾਜ ਜੀ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ, ਬੜੀ ਕਿਰਪਾ ਕੀਤੀ ਹੈ, ਸਾਡੀਆਂ ਜਿਹੜੀਆਂ ਝੋਲੀਆਂ ਨੇ ਉਹ ਬਰਕਤਾਂ ਦੇ ਨਾਲ, ਰਹਿਮਤਾਂ ਦੇ ਨਾਲ ਭਰ ਦਿੱਤੀਆਂ ਹਨ।
1: ਕਿਤਕ ਨਿਸ਼ਾ ਬਸ ਬੇ ਮਤ ਧਾਰੀ,
0: ਕਈ ਗੁਰੂ ਕੇ ਪਿਆਰੇ ਐਸੇ ਪਿਆਰ ਵਾਲੇ ਨੇ ਜਿਨ੍ਹਾਂ ਨੇ ਮਨ ਵਿੱਚ ਇਹ ਵਿਚਾਰ ਕੀਤੀ ਕਿ ਅਸੀਂ ਅਜੇ ਜਾਣਾ ਨਹੀਂ, ਕਿਉਂਕਿ ਸਤਿਗੁਰੂ ਜੀ ਦਿੱਲੀ ਨੂੰ ਜਾ ਰਹੇ ਨੇ, ਫਿਰ ਪਤਾ ਨਹੀਂ ਕਦੋਂ ਇਹਨਾਂ ਦੇ ਦਰਸ਼ਨ ਹੋਣ, ਕਿੰਨਾ ਸਮਾਂ ਉੱਥੇ ਲੱਗ ਜਾਵੇ। ਅਤੇ ਇਹ ਜਿਹੜਾ ਸਮਾਂ ਹੈ ਇਹ ਵੱਧ ਤੋਂ ਵੱਧ ਹੁਣ ਦਰਸ਼ਨ ਕਰਕੇ ਆਪਣਾ ਸਮਾਂ ਸਫਲਾ ਬਣਾਈ। ਇਸ ਕਰਕੇ ਕਈਆਂ ਨੇ ਇਹ ਸਲਾਹ ਕੀਤੀ ਹੈ, ਵਿਚਾਰ ਕੀਤੀ ਕਿ ਰਾਤ ਨੂੰ ਇੱਥੇ ਹੀ ਰਹਿ ਕੇ ਸਤਿਗੁਰੂ ਜੀ ਦੀ ਸੰਗਤ ਕੀਤੀ ਜਾਵੇ ਅਤੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਫਲ ਜਿਹੜਾ ਹੈ, ਲਾਹਾ ਜਿਹੜਾ ਹੈ, ਉਹ ਲਿਆ ਜਾਵੇ।
1: ਗੁਰ ਹਿਤ ਹਮੇ ਪੁੰਨ ਹੋਏ ਭਾਰੀ,
0: ਗੁਰ ਹਿਤ ਹਮੇ ਪੁੰਨ ਹੋਏ ਭਾਰੀ, ਅਤੇ ਗੁਰੂ ਦੇ ਪਿਆਰ ਕਰਕੇ ਸਾਨੂੰ ਜਿਹੜਾ ਵੱਡਾ ਫਲ ਮਿਲੇਗਾ।
1: ਕਿਤਕ ਨਿਸ਼ਾ ਬਸਬੇ ਮਤ ਧਾਰੀ,
0: ਤੇ ਕਈਆਂ ਨੇ ਇੱਥੇ ਸਤਿਗੁਰੂ ਜੀ ਦੇ ਕੋਲ ਰਾਤ ਬਤੀਤ ਕਰਨ ਦੀ ਵਿਚਾਰ ਕੀਤੀ ਹੈ।
1: ਗੁਰ ਹਿਤ ਹਮੇ ਪੁੰਨ ਹੋਏ ਭਾਰੀ,
0: ਗੁਰੂ ਦੇ ਪਿਆਰ ਕਰਕੇ ਸਾਨੂੰ ਵੱਡਾ ਫਲ ਪੁੰਨ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ।
1: ਸੰਧਿਆ ਭਈ ਦਰਸ਼ਕੋ ਦੀਤ,
0: ਇਸ ਤਰ੍ਹਾਂ ਸਾਧ ਸੰਗਤ ਜੀ ਇਸ ਇਲਾਕੇ ਵਿੱਚ ਜਦੋਂ ਸਤਿਗੁਰੂ ਜੀ ਆਏ ਨਾ, ਜਦੋਂ ਸਤਿਗੁਰੂ ਜੀ ਨੇ ਇੱਥੇ ਡੇਰਾ ਕੀਤਾ, ਸ਼ਾਮ ਤੱਕ ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ, ਸੰਧਿਆ ਦਾ ਸਮਾਂ ਹੋ ਗਿਆ ਹੈ।
1: ਕਿਰਪਾ ਦ੍ਰਿਸ਼ਟੀ ਤੇ ਦੁੱਖ ਹਰ ਲੀਤ,
0: ਸਤਿਗੁਰੂ ਜੀ ਜਿਹਦੇ ਵੱਲ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹਨ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬੇਦਾਰੀ, ਸਤਿਗੁਰੂ ਜੀ ਜਿਹਦੇ 'ਤੇ ਵੀ ਆਪਣੀ ਮਿਹਰ ਦੀ ਨਜ਼ਰ ਪਾਉਂਦੇ ਆ, ਜਿਹੜਾ ਕਹਿੰਦਾ ਹੈ ਨਾ ਮਹਾਰਾਜ ਮੈਨੂੰ ਆਹ ਦੁੱਖ ਹੈ, ਇਸ ਰੋਗ ਨੇ ਮੈਨੂੰ ਬੜਾ ਦੁਖੀ ਕੀਤਾ, ਕਿਰਪਾ ਕਰ ਦਿਓ ਮੇਰਾ ਇਹ ਰੋਗ ਕੱਟ ਦਿਓ, ਤੇ ਮਹਾਰਾਜ ਮੇਰ ਦੀ ਨਜ਼ਰ ਪਾ ਕੇ ਉਹਦੇ ਦੁੱਖ ਕੱਟ ਦਿੰਦੇ ਹਨ।
1: ਕਿਸਕੇ ਸੰਗ ਭਣੀ ਮ੍ਰਿਤ ਬਾਣੀ,
0: ਤੇ ਕਿਸੇ ਦੇ ਨਾਲ ਸਤਿਗੁਰੂ ਜੀ ਬੜੇ ਪਿਆਰ ਵਾਲੇ ਵਚਨ ਕਰ ਰਹੇ ਹਨ।
1: ਸੰਧਿਆ ਭਈ ਦਰਸ਼ਕੋ ਦੇਤ,
0: ਸੰਧਿਆ ਵੇਲੇ ਤੱਕ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰ ਰਹੇ ਹਨ।
1: ਕੇ ਸਨਮਾਨ ਕੀਨ ਸੁਭ ਜਾਨੀ,
0: ਤੇ ਕਈਆਂ ਦੇ ਨਾਲ ਪਿਆਰ ਦੇ ਨਾਲ ਵਚਨ ਕੀਤੇ ਨੇ, ਕਿਸੇ ਨੂੰ ਪਿਆਰ ਵਾਲਾ ਜਾਣ ਕੇ ਗੁਰੂ ਕਾ ਸਿੱਖ, ਉਹਦਾ ਬੜਾ ਸਨਮਾਨ ਸਤਿਗੁਰੂ ਜੀ ਨੇ ਕੀਤਾ ਹੈ।
1: ਗੁਰਜਨ ਸਭਨ ਸੰਗ ਕਹਿ ਬੈਨ,
0: ਗੁਰਜਨ ਸਭਨ ਸੰਗ ਕਹਿ ਬੈਨ, ਜਿਹੜੇ ਵੀ ਨਗਰ ਦੇ ਵਿੱਚੋਂ ਗੁਰੂ ਕੇ ਪਿਆਰੇ ਆਏ ਨੇ ਨਾ, ਸਾਰਿਆਂ ਦੇ ਨਾਲ ਸਤਿਗੁਰੂ ਜੀ ਨੇ ਵਚਨ ਕੀਤਾ, ਕਿਉਂਕਿ ਸਾਰਿਆਂ ਦੀ ਭਾਵਨਾ ਹੁੰਦੀ ਹੈ ਕਿ ਸਤਿਗੁਰੂ ਜੀ ਸਾਡੇ ਨਾਲ ਵਚਨ ਕਰਨ, ਅਸੀਂ ਸਤਿਗੁਰੂ ਜੀ ਦੇ ਨਾਲ ਵਚਨ ਕਰੀਏ। ਜਿਵੇਂ ਕਿਸੇ ਸੰਤ ਮਹਾਂਪੁਰਸ਼ ਕੋਲ ਆਪਾਂ ਜਾਂਦੇ ਹਾਂ ਨਾ, ਭਾਵਨਾ ਹੁੰਦੀ ਹੈ ਕਿ ਗੁਰੂ ਕਾ ਪਿਆਰਾ ਹੈ, ਇਹਨਾਂ ਦਾ ਕੋਈ ਵਚਨ ਮਿਲ ਜਾਵੇ, ਇਹਨਾਂ ਨਾਲ ਵਚਨ ਕੀਤਿਆਂ ਕੋਈ ਐਸੀ ਸਿੱਖਿਆ ਮਿਲ ਜਾਵੇ। ਇਸ ਕਰਕੇ ਆਪਾਂ ਰੱਬ ਦੀ ਪਿਆਰੀਆਂ ਕੋਲ ਜਾਈਦਾ ਕਿ ਸਾਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਕੋਈ ਯੋਗਤੀ ਮਿਲ ਜਾਵੇ। ਪਰਮਾਤਮਾ ਦੇ ਨਾਮ ਦੀ ਜਿਹੜੀ ਖੇਡ ਹੈ, ਪਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ, ਕਿਵੇਂ ਹਿਰਦੇ ਵਿੱਚ ਵੱਸਦਾ ਹੈ, ਉਹ ਰੱਬ ਦੇ ਪਿਆਰੇ ਕਿਤੇ ਰਹਿਮਤ ਕਰਕੇ ਤਰਸ ਕਰਕੇ ਸਾਨੂੰ ਦੱਸ ਦੇਣ, ਸਾਡਾ ਮਨ ਵੀ ਕਿਤੇ ਨਾਮ ਵਾਲੇ ਪਾਸੇ ਤੁਰ ਪਵੇ, ਨਾਮ ਦੇ ਨਾਲ ਜੁੜ ਜਾਵੇ। ਐਸੀਆਂ ਉਕਤੀਆਂ ਯੁਗਤੀਆਂ ਜਿਹੜੀਆਂ ਨੇ ਉਹ ਰੱਬ ਦੇ ਪਿਆਰਿਆਂ ਕੋਲੋਂ ਮਿਲਦੀਆਂ ਨੇ, ਗੁਰੂ ਕੋਲੋਂ ਮਿਲਦੀਆਂ ਨੇ। ਇਸ ਕਰਕੇ ਇਹ ਇਲਾਕੇ ਦੀ ਨਗਰ ਦੀ ਜਿਹੜੀ ਸੰਗਤ ਹੈ, ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ ਨਾ, ਅਤੇ ਬੜੇ ਪਿਆਰ ਦੇ ਨਾਲ ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ। ਕੋਈ ਰੋਗੀ ਹੈ, ਦੁਖੀ ਹੈ ਕਿ ਮਹਾਰਾਜ ਮੇਰੇ ਘਰ ਵਿੱਚ ਪੁੱਤ ਨਹੀਂ ਹੈ, ਅਤੇ ਆਪ ਜੀ ਰਹਿਮਤ ਕਰ ਦਿਓ, ਮੈਨੂੰ ਪੁੱਤਰ ਦੀ ਦਾਤ ਦੇ ਦਿਓ। ਕੋਈ ਕਹਿੰਦਾ ਮੇਰਾ ਸਰੀਰ ਬੜਾ ਦੁਖੀ ਹੈ, ਮਹਾਰਾਜ ਮੇਰਾ ਦੁੱਖ ਕੱਟ ਦਿਓ। ਅਤੇ ਕੋਈ ਗੁਰੂ ਕਾ ਪਿਆਰਾ ਐਸਾ ਹੈ ਜਿਹੜਾ ਕਹਿੰਦਾ ਮਹਾਰਾਜ ਨਾਮ ਦੀ ਦਾਤ ਦੇ ਦਿਓ। ਪਦਾਰਥ ਤੇ ਬਹੁਤ ਨੇ, ਪਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਕੋਈ ਪਦਾਰਥ ਮੰਗਦਾ ਹੈ, ਕੋਈ ਨਾਮ ਮੰਗਦਾ ਹੈ, ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਭਰ ਰਹੇ ਹਨ।
1: ਦੀਨ ਦਿਲਾਸਾ ਰਹੇ ਸੋ ਰੈਨ,
0: ਸਾਰਿਆਂ ਨੂੰ ਸਤਿਗੁਰੂ ਜੀ ਨੇ ਬਚਨਾਂ ਦੇ ਨਾਲ ਦਿਲਾਸਾ ਦਿੱਤਾ ਹੈ, ਸਾਰਿਆਂ 'ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇੱਥੇ ਇੱਕ ਰਾਤ ਸਤਿਗੁਰੂ ਜੀ ਰਹੇ ਹਨ।
1: ਖਾਣ ਪਾਨ ਕਰਕੇ ਸਮੁਦਾਈ,
0: ਸਤਿਗੁਰੂ ਜੀ ਦੇ ਨਾਲ ਸਾਰਿਆਂ ਨੇ ਖਾਣ ਪਾਨ ਕੀਤਾ, ਲੰਗਰ ਪ੍ਰਸ਼ਾਦ ਛਕਿਆ ਹੈ।
1: ਬੌਰ ਜਥਾ ਸੁਖ ਮਹਿ ਸੁਪਤਾਈ,
0: ਫਿਰ ਜਥਾ ਯੋਗ ਸੁਖ ਦੇ ਨਾਲ ਨੀਂਦ ਲਈ ਹੈ।
1: ਖਰੀ ਪਾਹਰੂ ਚੌ ਦਿਸ ਬਿਖੈ,
0: ਸਤਿਗੁਰੂ ਜੀ ਦੇ ਤੰਬੂ ਦੇ ਚਾਰ ਸ਼ਫੀਰੇ ਸਾਧ ਸੰਗਤ ਜੀ ਪਹਿਰੇਦਾਰ ਸੂਰਮੇ ਸਿੰਘ ਖੜੇ ਹਨ।
1: ਆਪਣ ਪਰਾਇਓ ਪਰਖਤ ਪਿਖੈ,
0: ਤੇ ਸਾਰੇ ਇਹ ਜਿਹੜੇ ਸੂਰਮੇ ਇੰਨੇ ਸਾਵਧਾਨ ਨੇ ਕਿ ਜਿਹੜਾ ਵੀ ਆਉਂਦਾ ਹੈ ਆਪਣੀ ਪਰਾਈ ਦੀ ਪਰਖ ਕਰਦੇ ਹੈ ਕਿ ਆਪਣਾ ਕਿਤੇ ਬਗਾਨਾ ਤਾਂ ਨਹੀਂ, ਕੋਈ ਦੁਸ਼ਮਣ ਤਾਂ ਨਹੀਂ ਭੇਸ ਵਟਾ ਕੇ ਆਇਆ ਹੋਵੇ, ਗੁਰੂ ਮਹਾਰਾਜ ਜੀ ਦੇ ਉੱਪਰ ਹਮਲਾ ਕਰ ਦੇਵੇ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਦੇਵੇ। ਇਹ ਸਾਡਾ ਵੀ ਫਰਜ਼ ਬਣਦਾ। ਸਤ ਸੰਗਤ ਜੀ, ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ, ਅੱਜ ਥਾਂ ਥਾਂ 'ਤੇ ਜਿਹੜੀ ਬੇਅਦਬੀ ਹੋ ਰਹੀ ਹੈ ਨਾ, ਉਹ ਸਾਡੀ ਟਲਿਆਈ ਕਰਕੇ ਹੋ ਰਹੀ ਹੈ। ਅਸੀਂ ਸੁਚੇਤ ਨਹੀਂ, ਸਾਵਧਾਨ ਨਹੀਂ। ਅਸੀਂ ਇਹ ਕਹਿੰਦੇ ਕਿ ਕੈਮਰੇ ਲਾ ਦਿੱਤੇ ਹੈ ਅਤੇ ਕੈਮਰੇ 'ਤੇ ਇਹ ਦੱਸ ਸਕਦੇ ਆ ਵੀ ਬੇਅਦਬੀ ਹੋ ਗਈ, ਫਲਾਨੀ ਨੇ ਕੀਤੀ, ਉਹ ਰੋਕ ਨਹੀਂ ਸਕਦੇ। ਜੇ ਅਸੀਂ ਬੇਅਦਬੀ ਨੂੰ ਰੋਕਣਾ ਹੈ ਨਾ, ਤਾਂ ਸਾਨੂੰ ਆਪ ਸਤਿਗੁਰੂ ਜੀ ਦੇ ਦਰ 'ਤੇ ਪਹਿਰੇਦਾਰੀ ਕਰਨੀ ਪਵੇਗੀ, ਆਪ ਪਹਿਰੇਦਾਰ ਬਣਨਾ ਪਵੇਗਾ। ਗੁਰੂ ਸਾਡਾ ਪਹਿਰੇਦਾਰ ਬਣਦਾ ਹੈ। ਭਾਈ ਜੋਗਾ ਸਿੰਘ ਜੀ ਜਦੋਂ ਸਤਿਸੰਗ ਜੀ ਸਿਧਾਂਤ ਨੂੰ ਥਿੜਕੇ ਨਾ, ਅਤੇ ਗੁਰੂ ਨੇ ਪਹਿਰਾ ਦਿੱਤਾ ਹੈ, ਅਤੇ ਜੇ ਅੱਜ ਗੁਰੂ 'ਤੇ ਮੂਰਖ ਲੋਕ ਗੁਰਮੁਖੋਂ ਚੜ੍ਹ ਕੇ ਆ ਰਹੇ ਨੇ, ਗੁਰੂ ਦੀ ਬੇਅਦਬੀ ਕਰ ਰਹੇ, ਅਤੇ ਅਸੀਂ ਨਹੀਂ ਪਹਿਰਾ ਦੇ ਸਕਦੇ। ਇਸ ਕਰਕੇ ਸਾਨੂੰ ਵੀ ਸੁਚੇਤ ਹੋਣਾ ਚਾਹੀਦਾ ਗੁਰੂ ਦੇ ਸਤਿਕਾਰ ਵਾਸਤੇ। ਸਾਡੇ ਕੋਲ ਜਦੋਂ ਵੀ ਸਮਾਂ ਹੋਵੇ ਨਾ, ਅਸੀਂ ਗੁਰੂ ਘਰ ਆਈਏ, ਗੁਰੂ ਦੀ ਸੇਵਾ ਵਿੱਚ ਜਿੰਨਾ ਵੀ ਸਮਾਂ ਬਣਦਾ ਉਹ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ। ਇਸ ਕਰਕੇ ਕੈਮਰੇ ਜਿਹੜੇ ਉਹ ਤਾਂ ਇਹ ਦੱਸਣਗੇ ਸਾਨੂੰ ਵੀ ਫਲਾਨਾ ਬੰਦਾ ਆਇਆ ਸੀ, ਉਹਨੇ ਇਹ ਗਲਤੀ ਕੀਤੀ ਹੈ, ਬੇਅਦਬੀ ਕੀਤੀ, ਉਹ ਇਹਨੂੰ ਰੋਕਣਗੇ ਨਹੀਂ। ਜਦੋਂ ਬੇਅਦਬੀ ਕਰਕੇ ਚਲਿਆ ਗਿਆ, ਬਾਅਦ ਵਿੱਚ ਤਾਂ ਪਛਤਾਵਾ ਹੀ ਹੈ ਨਾ, ਆਪਾਂ ਕੁਝ ਕਰ ਨਹੀਂ ਸਕਦੇ। ਇਸ ਕਰਕੇ ਪਹਿਲਾਂ ਸਾਨੂੰ ਸੁਚੇਤ ਹੋਣਾ ਚਾਹੀਦਾ ਗੁਰੂ ਦੇ ਸਤਿਕਾਰ ਵਾਸਤੇ, ਗੁਰੂ ਦੀ ਸੇਵਾ ਵਾਸਤੇ ਸਾਨੂੰ ਹਾਜ਼ਰੀ ਗੁਰੂ ਦੇ ਦਰ 'ਤੇ ਦੇਣੀ ਚਾਹੀਦੀ ਹੈ। ਰਹੋ ਵਿਚਾਰ, ਸਤਿਗੁਰੂ ਜੀ ਜਦੋਂ ਰਾਤ ਦੇ ਸਮੇਂ ਤੰਬੂ ਵਿੱਚ ਆਰਾਮ ਕਰਨ ਵਾਸਤੇ ਵਿਰਾਜਮਾਨ ਹੋਏ ਨੇ ਨਾ, ਇਸ ਤੰਬੂ ਦੇ ਚਾਰ ਸ਼ਿਫਰੇ ਸੂਰਮੇ ਸ਼ਸਤਰ ਲੈ ਕੇ ਖੜ੍ਹੇ ਹੋਏ ਨੇ ਅਤੇ ਬੜੀ ਸਖਤੀ ਦੇ ਨਾਲ ਪਹਿਰਾ ਦੇ ਰਹੇ ਨੇ। ਜਿਹੜੇ ਵੀ ਗੁਰੂ ਕੇ ਦਰਸ਼ਨਾਂ ਵਾਸਤੇ ਆ ਰਹੇ ਨੇ, ਉਹਨਾਂ ਦੀ ਚੰਗੀ ਤਰ੍ਹਾਂ ਘੋਖ ਕਰ ਰਹੇ ਨੇ ਕਿ ਇਹ ਆਪਣਾ ਹੈ ਕਿ ਜਾਂ ਬੇਗਾਨਾ ਹੈ।
1: ਸਾਵਧਾਨ ਭੱਟ ਬਣੀ ਮਹਾਨ,
0: ਸੂਰਮੇ ਬਹੁਤ ਸਾਵਧਾਨ ਬਣੇ ਨੇ, ਬੜੀ ਸਾਵਧਾਨੀ ਦੇ ਨਾਲ ਪਹਿਰਾ ਦੇ ਰਹੇ ਹਨ।
1: ਸਤਿ ਸਿਮਰਤ ਗੁਰ ਭਗਵਾਨ,
0: ਪਰਮੇਸ਼ਰ ਸਵਰੂਪ ਸਤਿਗੁਰ ਜੀ ਜੋ ਆਪਣੇ ਆਸਣ ਤੇ ਆਰਾਮ ਕਰ ਰਹੇ ਨੇ ਨਾ, ਸੁੱਤੇ ਪਏ ਨੇ, ਉਹਨਾਂ ਨੂੰ ਨਾਲੇ ਯਾਦ ਕਰ ਰਹੇ ਨੇ, ਨਾਲੇ ਪਹਿਰਾ ਦੇ ਰਹੇ ਨੇ ਗੁਰੂ ਕੇ ਸਿੱਖ, ਅਤੇ ਨਾਲ ਹੀ ਪਰਮੇਸ਼ਵਰ ਸਵਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰ ਰਹੇ ਹੈ, ਉਹਨਾਂ ਦਾ ਸਿਮਰਨ ਕਰ ਰਹੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਇਸ ਤਰ੍ਹਾਂ ਉਹਨਾਂ ਦਾ ਨਾਮ ਸਿਮਰ ਰਹੇ ਨੇ। ਗੁਰੂ ਮਹਾਰਾਜ ਜੀ ਦੇ ਵੇਖੋ ਬਖਸ਼ਿਸ਼ ਵਾਸਤੇ, ਇੱਕ ਤਾਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਨੇ, ਅਤੇ ਦੂਸਰਾ ਸਿਮਰਨ ਦੀ ਹਾਜ਼ਰੀ ਵੀ ਲਵਾ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਤਿਸੰਗ ਜੀ ਇੱਥੇ ਹੁਣ ਸਮੇਂ ਦੀ ਸਮਾਪਤੀ ਹੈ, ਇਸ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਹਰ ਜਾ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ, ਦਾਸ ਦੀਆਂ ਭੁੱਲਾਂ ਨਾ ਚਿਤਾਰਨੀਆਂ, ਹੋਈਆਂ ਭੁੱਲਾਂ ਦੀ ਆਪ ਸੰਗਤ ਨੇ ਮੁਆਫ਼ੀ ਬਖਸ਼ਿਸ਼ ਕਰਨੀ। ਲੇਖਾ ਕਤੇ ਨਾ ਛੁਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਆਦਿ ਗੁਰ ਏ ਨਮਹਿ, ਜੁਗਾਦਿ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰ ਸਿਮਰ ਸਿਮਰ ਸੁਖਪਾਵ, ਕਲ ਕਲੇਖ ਤਨ ਮਹਿ ਮਿਟਾਵ, ਸਿਮਰ ਜਸ ਬਿਸੰਭਰੀ, ਕੈ ਨਾਮ ਜਪਤਾ ਗਨ ਤਨੀ, ਕੈ ਪ੍ਰੀਤ ਕੈਨ ਸਿਮਰ ਸੁਧਾ ਖੇਰ, ਕੀਨੇ ਰਾਮ ਨਾਮੇ ਪਾ ਖੇਰ, ਕਿਨ ਕਈ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਕਰੀਨ ਆਵੈ। ਕੰਖੀਏ ਕੈ ਦਰਸ ਤੋਹਾਰ, ਨਾਨਕ ਸੰਗ ਮੋਹਿ ਉਧਾਰ, ਸੁਖੁਨ ਸੁਖ ਅੰਮ੍ਰਿਤ ਪ੍ਰਭ ਨ

ਪ੍ਰਭ ਸਿਮਰਨ ਸੋ ਫਲ ਫਲ ਸੀ ਸਿਮਰਹਿ ਜਨਾ ਸਿਮਰਹਿ ਨਾਨਕ ਕਰਾ ਗੋਪਾਇ ਪ੍ਰਭ ਕਸਮ ਸਭ ਪੂਜਾ ਪ੍ਰਭ ਕਸਿਮਰਨ ਉਦਰ ਮੂਚਾ ਪ੍ਰਭ ਕਸਮ ਤੁਰਸਨਾ ਭੋਜ ਪ੍ਰਭ ਕਸਮ ਸਭ ਕਿਸ਼ ਸੋਜੈ ਪ੍ਰਭ ਕਸਿਮਰਨ ਨਾਹਿ ਜਮ ਤ੍ਰਾਸਾ ਓ ਪ੍ਰਭ ਕਸਮ ਪੂਰਨ ਆਸਾ ਓ ਪ੍ਰਭ ਕਸਿਮਰਨ ਮਨ ਕਿਉ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀਵਾ ਸਾਧ ਗ੍ਰਸਨਾ ਨਾਨਕ ਜਨਕ ਦਾਸਨ ਦਸਨਾ ਪ੍ਰਭ ਕਵ ਸਿਮਰਹਿ ਸੀ ਧਨਵੰਤੇ ਪ੍ਰਭ ਕਸਿਮਰਹਿ ਸੀ ਪਾਤਵੰਤੇ ਪ੍ਰਭ ਕਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਕਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕਸਿਮਰਹਿ ਸੀ ਬੇਮਹਤਾਜੇ ਪ੍ਰਭ ਕਸਿਮਰਹਿ ਸੀ ਸਰਗਰਾਜੇ ਪ੍ਰਭ ਕਵ ਸਿਮਰਹਿ ਸੀ ਸੁਖਵਾਸੀ ਪ੍ਰਭ ਕਸਿਮਰਹਿ ਸਦਾ ਵਨਾਸੀ ਸਿਮਰਤੀ ਰਾਗ ਜਨਾਵ ਦਯਾਦਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਕਵ ਸਿਮਰਹਿ ਸੀ ਪਰਉਪਕਾਰੀ ਪ੍ਰਭ ਕਸਿਮਰਹਿ ਤਨ ਸਤਿਵਰਹਾਰੀ ਪ੍ਰਭ ਕਸਿਮਰਹਿ ਸੀ ਮੁਖ ਸੁਹਾਵੇ ਪ੍ਰਭ ਕਸਿਮਰਹਿ ਤਨ ਸੁਖ ਵਿਹਾਵੇ ਪ੍ਰਭ ਕਸਿਮਰਹਿ ਤਨ ਆਤਮ ਜੀਤਾ ਪ੍ਰਭ ਕਸਿਮਰਹਿ ਤਨ ਨਿਰਮਲ ਜੀਤਾ ਪ੍ਰਭ ਕਵ ਸਿਮਰਹਿ ਤਨ ਆਨੰਦ ਕਨੇਰੇ ਪ੍ਰਭ ਕਸਿਮਰਹਿ ਬਸ ਹਰ ਨੇਰੇ ਸੰਤ ਕਿਰਪਾ ਧਿਆਨ ਤਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕਸਿਮ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬ ਹੋਣਾ ਝੂਰੇ ਪ੍ਰਭ ਕਸਿਮਰਨ ਹਾਰ ਗੁਣ ਬਾਣੀ ਪ੍ਰਭ ਕਸਿਮ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਸ਼ਤਰਾਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਤ ਜੁਨਕਾਰੂ ਸੰਪ੍ਰਭ ਸਿਮਰਨ ਕਾਂਤ ਨ ਪਾਰੂ ਸਿਮਰਹਿ ਸੀ ਜਾਨ ਜਨ ਕੋ ਪ੍ਰਭਾਇਆ ਨਾਨਕ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਕਬੀਰ ਦੇ ਉਪਾਇ ਹਰ ਸਿਮਰਨ ਪਏ ਸੇ ਤੁ ਜਤੀ ਦਾਤਿ ਹਰ ਸਿਮਰਨ ਨੀਚ ਜਹ ਕੁੰਡ ਜਾਤਿ ਹਰ ਸਿਮਰਨ ਧਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਕਲਾਕਾਰ ਹਰ ਸਿਮਰਨ ਮਹਾਂਕਾਰ ਕਰ ਕਿਰਪਾ ਸਾਹਿਬ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟਨਾਥ ਨਾਥ ਸਰਨ ਤੁਮਾਰੀ ਆਇਓ ਨਾਨਕ ਪ੍ਰਸਾਦ ਸਰਸਵਤੀ ਜਹ ਮਾਤ ਪਤਾ ਸੁਤਮੀਤ ਨਾ ਪਾਈ ਮਾਨੁ ਹਾ ਨਾਮ ਤੇਰਾ ਸੰਗ ਸਹਾਇ ਜਹ ਮਹਾ ਪਾਇਆ ਦੂ ਜਾਂਦਰੈ ਤਹ ਕਿਉ ਨਾਮ ਸੰਗ ਤੇਰੇ ਚੱਲੈ ਜਹ ਮੁਸਕਰ ਹੋਇਆ ਤੁਪੈਰੀ ਹਰ ਗੁਨਾਮ ਖਿਨ ਮਾਹਿ ਉਦਾਰੀ ਅਨਕ ਪੁਨ ਚਰਨ ਕਰਤ ਨਹਿ ਤਾਰੈ ਹਰ ਗੁਨਾਮ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਹਮਨ ਮੇਰੇ ਨਾਨਕ ਪਾਇਆ ਸੁਖ ਨੇਰੇ ਸਭ ਸ੍ਰਿਸ਼ਟ ਪੁਰਾ ਜਾ ਦੁਖੀਆ ਹਰ ਗੁਨਾਮ

और का नाम जानकार

ਸਾਹਿਬ ਉਦਮ ਹਰਿ ਕਥਾ ਨਾਮ ਸੰਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤ ਰਤ ਵਾਸ ਆਇਆ ਸੰਤ ਪ੍ਰਤਾਪ ਦੁਰਦ ਹੈ ਵਨਾਸ ਆਇਆ ਸੰਤ ਸੰਗ ਵਡ ਭਾਗ ਪਾਈ ਆ ਸੰਤ ਸੇਵਾ ਨਾਮ ਦੀ ਆਈ ਆ ਨਾਮ ਤੁਰ ਪਾਏ ਖਬਰ ਨਾ ਹੋਵੇ ਨਾਨਕ ਗੁਰਮੁਖ ਨਾਮ ਪਾਵੇ ਕੰਕ ਇਸ ਲੋਕ ਬਹੁ ਸਾਸਤ੍ਰ ਵਾ ਸਿਮਰਤੀ ਵੇਖ ਸਰਬਟ ਡੋਰ ਪੂਜਤ ਨਾ ਹਰ ਹਰਿ ਨਾਨਕ ਨਾਮ ਅਮੋਰ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਅੰਤਰਾਮ ਕਿਰਿਆ ਸਕਤੀ ਅਗਮਨ ਬਦੀ ਫਨਿਆਨਕ ਪ੍ਰਕਾਰ ਕੀ ਬਹੁ ਜਤਨਾ ਪੁਨ ਤਨ ਹੋਮੇ ਭਰਤਨਾ ਸਰੀਰ ਕਟਾਏ ਹੋਂ ਮੈਂ ਕਰ ਰਾਤੀ ਵਰਤਨੇ ਕਰ ਵਹ ਪਾਤੀ ਨਹੀਂ ਤੁਰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਨਾਮ ਖੰਡ ਪ੍ਰਥਮੀ ਪਿਆਰਾ ਚਿਰ ਜੀਵੈ ਮਹਾਂਦਾਸ ਤੁਪੀ ਸਰਥੀ ਵੈ ਅਗਨ ਵੈ ਹੋਮਤ ਪ੍ਰਾਣ ਕਨਕਾ ਸਭ ਖੈਬਰ ਪੂੰਦਾ ਨਿਆਵਲੀ ਕਰਮ ਕਰ ਭਵਾਸਨ ਜੈਨ ਵਰਗ ਸੰਜਮਤ ਸਾਧਨ ਨਿਮ ਨਿਮ ਕਾਰ ਸਰੀਰ ਕਟਾਵੇ ਤਾਉ ਵੀ ਹੋਂ ਮੈਂ ਬੈਠ ਜਬ ਹਰਿ ਕੇ ਨਾਮ ਸਮ ਸਰਕਸ਼ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੀ ਹੈ ਛੋਟਾ ਕਰ ਕੁਮਾਨ ਮਨ ਤੇ ਖੁਟਾ ਸੋਚ ਕਰੇ ਤਨ ਸਰ ਰਾਤ ਮਨ ਕੀ ਮੈੜ ਨਾ ਤਨ ਤੇ ਜਾ ਦੇਖਦੀ ਹੀ ਕਉ ਬਹ ਸਾਧਨਾ ਕਰੇ ਮਨ ਤੇ ਕਉ ਹੁਣ ਵਿਖਿਆ ਟਰੈ ਜਦ ਤੂੰ ਵੈ ਬਹਦੀ ਹਨ ਜੀਤ ਸੁਧ ਕਹ ਹੋਈ ਕਜ ਪੀ ਤੋ ਮਨ ਹਰ ਕੇ ਨਾਮ ਕੀ ਮਹਿਮਾ ਉਜ ਨਾਨਕ ਨਾਮ ਉਦਰੀ ਪਤਤ ਬਹ ਮੁਖ ਜੋ ਬਹੁਤ ਸਿਆਣਪ ਜਮਕਾ ਪਾਵਿਆ ਪੈਨ ਜਤਨ ਕਾਰ ਉਤਰ ਸੁਨਾ ਤਰਾਪੈ ਵੀ ਹਨ ਜੀ ਕਗਨ ਬੁਝੈ ਚਾਰ ਪਦਾਰਥ ਜੀ ਕੋ ਮੰਗ ਸਾਜਨ ਕਿਸੇ ਵਾਰ ਆ ਗਏ ਜੀ ਕੋ ਆਪਣਾ ਦੁਖ ਮਿਟਾਵੇ ਹਰ ਹਨਵਰਤਾ ਸਤ ਗਾਵੇ ਜੀ ਕੋ ਆਪਣੇ ਸੁਭਾ ਰੋਰਾ ਸਾਹ ਸੰਗ ਹੋਮੈ ਸ਼ੁਰ ਜੀ ਕੋ ਜਨਮ ਮਰਨ ਤੇ ਡਰੈ ਸਾਜਨ ਕੇ ਸਰਣੀ ਪਰ ਜਿਹ ਜਨ ਕੋ ਪ੍ਰਭਦਾਸ ਪਿਆਸ ਨਾਨਕ ਤਾਗ ਪਰ ਬਲ ਜਾਖਾ ਜਿਸ ਜਨ ਕੋ ਪ੍ਰਭਦਰਸ ਪਿਆਸਾ ਨਾਨਕ ਤਾਗ ਬੈਰ ਬਲ ਜਾਸਾ ਸਗਰ ਪੁਰਖ ਮਪੁਰਖ ਪ੍ਰਧਾਨ ਸਾਧ ਸੰਗ ਜਾ ਕੋ ਮਟੇ ਅਪਮਾਨ ਆਪ ਸਕਾਉ ਜੁਗਾਣਾ ਨੀਚਾ ਸੋ ਗਨੀਆਂ ਸਭ ਤੀ ਉੱਚਾ ਜਾ ਕੋ ਮਨ ਹੋਏ ਸਰਦ ਗਰੀਬ ਨਾ ਹਰ ਹਨਾਵਦਨ ਘਾਟ ਘਟੀ ਨਾ ਮਾਂ ਨੇ ਆਪਣੇ ਤੇ ਬੁਰਾ ਮਿਟਾਨਾ ਭੀਖ ਸਭ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਨਾ ਨੂੰ ਪਾਪ ਨਹੀਂ ਦੇ ਪਾ ਨਿਰਧਨ ਕਉ ਧਨ ਤੇਰੋ ਨਾ ਉਨ ਥਾਵੇ ਕਉ ਨਾ ਉਨ ਤੇਰਾ ਥਾ ਉਨ ਮਾਨੇ ਕਉ ਪ੍ਰਭ ਤੇਰੋ ਮਾਂ ਸਬਦ ਕਟਾ ਕਉ ਦੇਵ ਦਾਨ ਕਰਨ ਕਰਾਵਨ ਹਰ ਸੁਆਮੀ ਸਬਦ ਕਟਾ ਕੇ ਅੰਤਰ ਜਾਮੀ ਆਪਣੀ ਗਾਇਤ ਮੇ ਤੇ ਜਾਨੁ ਹੈ ਆਪੇ ਆਪਣ ਸੰਗਾ ਪ੍ਰਭ ਰਾਤੀ ਤੁਮ ਰਿਵਸਤਾ ਤਾ ਤੁਮ ਦੇਹ ਨਾਨਕ ਵਰਨ ਜਾਣ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਰ ਕਿਰਿਆ ਮੈਂ ਉਦਮ ਕਿਰਿਆ ਸਾ ਸੰਗ ਦੁਰਮਤ ਮਰ ਕਿਰਿਆ ਸਗਰ ਉਦਮ ਮੈਂ ਉਦਮ ਪਰ ਹਰ ਕਾ ਨਾਮ ਜਪ ਹੋ ਜੀ ਸਦਾ ਸਗਰ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੁ ਜਸ ਰਸਨ ਬਖਾਨੀ ਸਗਰ ਥਾਨ ਦੇ ਉਦਮ ਥਾਨ ਨਾਨਕ ਜੀ ਘਾਟ ਵਸ ਹਰ ਨਾਮ ਸਲੋਕ ਨਿਰਗੁਣ ਹਰ ਗਿਆ ਨੇ ਸੋ ਪ੍ਰਭ ਸਦਾ ਸਮਾਰ ਜਿਨ ਕੀਆ ਦੇਖ ਜੀਤ ਰੱਖ ਨਾਨਕ ਨੇ ਵੀ ਨਾਰ ਅਸ਼ਟਪਤੀ ਮਈਆ ਕੇ ਗੁਣ ਚੇਤ ਪ੍ਰਾਣੀ ਕੋ ਨੂੰ ਮੂਰਤੇ ਕੋ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਕਰ ਵਗਨ ਜਿਨ ਉਭਾਰਿਆ ਬਰ ਬਵਸਤ ਹੈ ਤੋ ਜਹ ਪਿਆਰਾ ਦੂਧ ਪਰ ਜੋ ਮਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਮੁਖਾ ਪਿਆ ਬੈਠ ਕਰ ਦੈਨ ਇਹ ਨਿਰ ਗੁੰਦਿਆ ਗੁਣ ਕਸ਼ਮ ਦਾ ਬੂਜਾ ਬਖਸ਼ ਲਿਹ ਤਾ ਨਾਨਕ ਸੀ ਜੈ ਜਿਹ ਪ੍ਰਸਾਦ ਤਾਰ ਉਪਰ ਸੁਖ ਬਰ ਸਹ ਸਤ ਪ੍ਰਾਤਮੀ ਦਾ ਬੰਤਾ ਸੰਗ ਹਰ ਸਹ ਜੋ ਪ੍ਰਸਾਦ ਪੀ ਵਹ ਸੀ ਉਤਰ ਜਰਾ ਸੁਖਦਾਇਕ ਪਾਵਨ ਪਾਵ ਕਮਲਾ ਉਹਦੇ ਪ੍ਰਸਾਦ ਭੋਗ ਹੈ ਸਭ ਰਸਾ ਸਗ ਸਮਗਰ ਸੰਗ ਸਾਥ ਬਸ ਅਧੀਨ ਹਸਤ ਪਾਵ ਕਰਮ ਨਿਰਤਰ ਰਸਨਾ ਤੁਸੀਂ ਤਿਆਗ ਔਰ ਸੰਗ ਰਚਨਾ ਐਸੇ ਦੋਖ ਅੰਗੜਨ ਵਿਆਪੇ ਨਨਕਾੜੇ ਹੋ ਪ੍ਰਭਿਆ ਪਿਆ ਦੇ ਅੰਤ ਜੋ ਰਖਨ ਹਾਰ ਤੇ ਸਸਿਉ ਪ੍ਰੀਤ ਨਾ ਕਰ ਗੁਆਰ ਜਗ ਸਿਵ ਨਾਨਦ ਪਾਵੈ ਦਸ ਅੰਗੜ ਮਨ ਹਟਾਵੇ ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕੰਦਾ ਜਾਂ ਦੂਰੇ ਸਰਾਮ ਕਰ ਸੰਗ ਸਹਾਇ ਤਹ ਪਰ ਹਰ ਚੰਦ ਤਾਰਾ ਤੁਇ ਕਰ ਪ੍ਰੀਤ ਬਸਮ ਸੰਗ ਹੋਵੇ ਅੰਤ ਕੂ ਮਹਿ ਪਤਤ ਵਿਕਰੈ ਨਾਨਕਾੜਿ ਪ੍ਰਭ ਦਯਾਰ ਕਰਤੂਤ ਪਸ ਮਾਨ ਸਜਾ ਤੂ ਲੋਕ ਪੁਕਾਰ ਕਰ ਦਨ ਰਾਤ ਵਾਹਿ ਭੀਖ ਅੰਤ ਮਰ ਮਾਇਆ ਸ਼ਬਦ ਨਾ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆ ਪਹਿਲੂ ਸਵਾਨ ਅੰਤਰ ਗਨ ਬਾਹਰ ਕੰ ਸਵਾਹ ਕਰ ਪਾਤਰ ਕੈਸੇ ਤਰਾ ਥਾ ਜਾ ਕੇ ਅੰਤਰ ਬਸ ਪ੍ਰਭਾਵ ਨਾਨਕ ਕੀ ਜਨ ਸਹਿਜ ਸਮਾਇ ਤੂ ਸੁਨੇ ਅੰਦਰ ਕੈਸ ਮਾਰਗ ਭਾਵ ਕਰ ਗਹਿਰੀ ਹੋੜ ਨਿਭਾਵੇ ਕਹਾ ਬੁਝਾਰ ਤੋ ਬੂਝਾ ਡੋਰਾ ਨ ਕਹਿਆ ਤਾਓ ਸਮਝਾ ਪੂਰਾ ਕਹ ਬਿਸਨ ਪਾਦ ਕਾਵੇ ਗੁਣ ਜਤਨ ਕਰਿਆ ਤਾਓ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂ ਹੈ ਉਸ ਗਵਨ ਕਰਤਾਰ ਕਰੁਣਾਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰ ਸੰਸਾ ਹੈ ਸੁਭਾਵ ਨਾ ਕੀਤ ਜੋ ਵੈਰ ਆਈ ਤਾਸ ਪ੍ਰੀਤ
ਬਲਵਾਕੀ ਗ੍ਰਹਿ ਪੀਤਰ ਬਸ ਆਨੰਦ ਕੀਰ ਮਾਇਆ ਰੰਗ ਰਸਾ ਦ੍ਰਿੜ ਕਰ ਮਾਨ ਮਨ ਪ੍ਰਤੀਤ ਕਾਰਨ ਆਵੈ ਮੂੜੀ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਦਰੋਹ ਆਹੁ ਜੁਗਤ ਬਿਹਾਨੀ ਕਈ ਜਨਮ ਨਾਨਕ ਰਾਖ ਜਿਹੁ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪੰਨ ਸਭ ਤੇਰੀ ਰਾਸ ਤੁਮ ਆਤਕ ਤਹਾਂ ਬੈਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਘਨੇਰੇ ਕੋਈ ਨਾ ਜਾਣਾ ਤੁਮਰਾ ਅੰਤੂ ਜੇ ਤੂੰ ਚਾ ਭਗਵੰਤ ਸਗਲ ਸੰਭਾਗਰੀ ਤੁਮਰਾ ਸੂਤਰ ਤਾਰੇ ਤੁਮ ਤੇ ਹੋਏ ਸੁਆਗਿਆ ਕਰ ਤੁਮਰੀ ਕਾਤਮੇ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨ ਸਲੋਕ ਦੇਨ ਹਰ ਪਰ ਛੋਟ ਕੇ ਰਾਗੇ ਹਨ ਸਵਾਇ ਨਾਨਕ ਹੁਣਾ ਸੀ ਜਾਇ ਬਿਨ ਨਾਵੇ ਪਦ ਜਾਇ ਪਦ ਦਾਸ ਬਸ ਤੁਲੇ ਪਾਛਾ ਪਾਵੇ ਇੱਕ ਬਸ ਕਰਨ ਵੀ ਥੋੜ ਗਵਾਵੇ ਇੱਕ ਬਿਨਾ ਦੀ ਦਸ ਪੀ ਫਿਰ ਲਿਆ ਤਾ ਮੂੜਾ ਕਹੋ ਕਹਾ ਕਰੀ ਜਿਸ ਠਾਕੁਰ ਸਿਉ ਨਾਹਿੰਚਾਰ ਤਾ ਕੋ ਕੀ ਜਸਦ ਨਮਸਕਾਰ ਜਾ ਕਮਾ ਲਾਗ ਪ੍ਰਭ ਮੀਠਾ ਸਰਵ ਸੁਖ ਤਾ ਅਨੂਠਾ ਜਿਹ ਜਾਨ ਆਪਣਾ ਹੁਕਮ ਮਨਾਇਆ ਸਰਵ ਸੁਖ ਨਾਨਕ ਤਿਨ ਪਾਇਆ ਅਗੰਧ ਸਾਹੁ ਆਪਣੀ ਦਿਰਾਸ ਖਾਦ ਪੀਤ ਬਾਰਾ ਧਿਆਨ ਦਿਓ ਲਾਸ ਆਪਣੀਆਂ ਮਾਨ ਕਾਸ਼ ਬਾਹੁਰ ਸਾਹੁ ਜੀ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਹਾ ਕਰ ਰੱਖ ਪ੍ਰਭ ਕੀ ਆਗਾ ਮਾਨਾ ਮਾਥ ਹੈ ਉਸ ਤੇ ਚੌਗਨ ਕਰੇ ਹਰ ਨਾਨਕ ਸਾਹਿਬ ਸਦਾ ਦਯਾਨੰਦ ਪੈਤ ਮਾਇਆ ਕਹੀ ਤੋ ਸਰਪਰਵਤ ਜਾਨ ਨਿਯਤ ਬਿਰਖ ਕੀ ਛਾਇਆ ਸਿਉ ਰੰਗ ਟਾਵੈ ਉਹ ਹਵਿੰਦ ਸਾਹੁ ਮਨ ਪੁਛਤਾਵੈ ਜੋ ਦੀਜ ਸਾਹਿਬ ਸੁਚਾਰ ਨਾਲ ਲੁੱਟ ਰਹੀ ਉਹ ਦਹਾਂ ਦਾਂਦਾ ਰੁਬ ਟਾਊ ਸਿਉ ਜੋ ਰਾਵੈ ਨਿਹ ਤਾ ਕਉ ਹਾਥ ਨਾਵੈ ਕੀ ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਇ ਕਰ ਕਿਰਪਾ ਨਾਨਕ ਆਵਾ ਪੁ ਲੈ ਲਾਇ ਮਿਥਿਆ ਤਨ ਤਨ ਕੁਟਾਂਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਵਾਰ ਮਿਥਿਆ ਕੰਮ ਕ੍ਰੋਧ ਵਿਕਰਾਰ ਮਿਥਿਆ ਰਥ ਹਸਤੀਆ ਸਭ ਵਸਤਰਾ ਮਿਥਿਆ ਰੰਗ ਹੰਗਵਾਇ ਪਿਖ ਹਸਤਾ ਮਿਥਿਆ ਦਰੋਹ ਮੋਹ ਅਭਿਮਾਨ ਮਿਥਿਆ ਆਪ ਸੁਕਰ ਕਰਦ ਕੁਮਾਰਾ ਕਿਰਪਕ ਸਾਧ ਵਿਸਰਨ ਨਾਨਕ ਜਾਪ ਜਾਪ ਜੀ ਵੈ ਹਰ ਚੰਨ ਮਿਥਿਆ ਸਰਾਵਨ ਪਰਨੰਦਾ ਸੁਨ ਹੈ ਮਿਥਿਆ ਹਸਤ ਪਰ ਤੁਰਬ ਕਵਿ ਰਹਿ ਮਿਥਿਆ ਜੀ ਤੁਰ ਪੀਖ ਪਰ ਤ੍ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵ ਮਿਥਿਆ ਮਾਨ ਪਰ ਲੋ ਲੁਭਾਵ ਮਿਥਿਆ ਤਾਨ ਨਹੀਂ ਕਰ ਪੁਕਾਰ ਮਿਥਿਆ ਬਾਸ ਰੇਤ ਪੁਕਾਰ ਬਿਨ ਬੁਝੀ ਮਿਥਿਆ ਸਭ ਭਈ ਸਫਲ ਦੇਹ ਨਾਨਕ ਹਰ ਨਾਮ ਲੈ ਬਿਰਥ ਸਾਖਤ ਕੀ ਅਰਜਾ ਸਾਜ ਬਿਨਾ ਕਹਿ ਹੋਤ ਸੂਚਾ ਬਿਰਥਾ ਨਾਮ ਬਿਨਾ ਤਨੰਦ ਮੁਕਾਵਤਾ ਕਦੁਰ ਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜੋ ਕੀਤੀ ਜਾਇ ਗੋਬਤ ਭਜਨ ਬਿਨ ਬਿਰਥ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਕਾਮ ਧਾਨ ਧਨ ਤੇ ਜਨ ਜਿਹ ਘਾਟ ਵਸੇ ਹਰ ਨਾਮ ਨਾਨਕ ਤਾ ਕੋ ਬਲ ਬਲ ਜਾਉ ਰਹਿ ਤੇ ਅਬਰ ਕਾਸ਼ ਅਬਰ ਕਮਾਵਤ ਮਨ ਨਹੀਂ ਪ੍ਰੀਤ ਮੁਖਮ ਗੰਢ ਲਾਵਤ ਜਾਨਨ ਹਰ ਪ੍ਰਭੂ ਪਰ ਬੀਜਨ ਬਸ ਬੀਜ ਨਾ ਕਾਹੂ ਬੀਜ ਨਾ ਬਲ ਪਤੀ ਸਾਪ ਨਾ ਕਰੇ ਆਪਤ ਜਬ ਜਨਮਾ ਵਾਲਾ ਜਿਸ ਕੰਤ ਬਸ ਨਿਰੰਕਾਰ ਦੁਰਗਸੀਖ ਤਰਾ ਸੰਸਾਰ ਜੋ ਤੁਮ ਭਾਨੇ ਤੁਮ ਪ੍ਰਭ ਜਾਤਾ ਨਾਨਕ ਜਾਂ ਕਰਨ ਪ੍ਰਾਸਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਾਨੇ ਆਪ ਆਪ ਆਪ ਕਰਤਨ ਵੀਰਾ ਕਹਿ ਦੂਰ ਜਨਾਵਤ ਕਹਿ ਬੁਝਾਵਤ ਨੀਰਾ ਉਪਾਵ ਸਿਆਣ ਸਕਤ ਰਹਿਤ ਸਭ ਕਾਸ਼ ਜਾਣੇ ਆਤਮ ਕੀ ਰਹਿਤ ਜਿਹ ਭਾਵ ਹੈ ਤਹ ਲੈ ਲੜ ਲਾਇ ਥਾਂ ਥਨਾਂਤਰ ਰਹਿਆ ਸਮਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਕ ਨਿਮਕ ਜਬ ਨਾਨਕ ਕਰੀ ਸਲੋਕ ਕਾਮ ਕ੍ਰੋਧ ਅਰਲੋ ਮੋਹ ਬਿਨ ਸਜਿਆ ਹੰ ਵੇ ਬਨਾਨ ਪ੍ਰਭ ਸਰਣਾਗਤਿ ਕਰ ਪ੍ਰਸਾਦ ਗੁਰਦੇਵ ਅਸ਼ਟਪਦਿ ਜਿਹ ਪ੍ਰਸਾਦ ਸ਼ਕਤੀ ਸਮਰਤ ਕਾਹੇ ਤੋ ਠਾਕੁਰ ਪ੍ਰਖ ਮਨ ਵਾਸੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤੁਸੋ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਵਸ ਸੁਖ ਮੰਦਰ ਸਹਿਤ ਆਏ ਸਦਾ ਮਨੰਦ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸ ਨਾਟ ਪਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਾ ਭੋਗਨਾ ਸਦਾ ਆਈ ਹੈ ਤੇ ਆਵਨ ਯੋਗ ਜਿਹ ਪ੍ਰਸਾਦ ਉਪਾਟ ਪਟੰਬਰ ਹੰਡਾਵੈ ਤਿਆ ਕਦੋ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਟ ਕਹਿ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਨ ਮੁਖਦਾ ਕੋ ਜਸ ਰਸਨ ਵਖਾਨਾ ਜੇ ਪ੍ਰਸਾਦ ਤੇਰੋ ਰਹਿ ਤੇ ਧਨਵਾਨ ਸਦਾ ਧਿਆਈ ਜੋਰ ਪਾਰ ਬ੍ਰਹਮ ਪ੍ਰਭ ਜੀ ਜਪਤ ਤਰਕ ਹਮਾਨ ਪਾਵੈ ਨਾਨਕ ਪਾਤ ਸੀਤਿ ਕਰ ਜਾਵੈ ਜੇ ਪ੍ਰਸਾਦ ਆਰੂ ਕੰਚਨ ਦੇਹ ਦੇ ਬੁਲਾਵੈ ਸਤਿਸ ਰਾਮ ਸਨੇਹ ਜੇ ਪ੍ਰਸਾਦ ਤੇਰਾ ਉਤਾਰੇ ਹਤਮਾ ਸੁਖ ਪਾਵੈ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇਰਾ ਸਗਲ ਛੇਤਰ ਢਾਕੇ ਮਾਂ ਸਰਨ ਪਾਰੂ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਝ ਕੋ ਨਾ ਪਾਹੂ ਤੇ ਮਾਂ ਸਾ ਸਰ ਸਿਮਰ ਪ੍ਰਭੂ ਤੇ ਜੇ ਪ੍ਰਸਾਦ ਪਾਏ ਤੋ ਲੱਭਦੀ ਨਾਨਕ ਤਾਕ ਭਗਤ ਕਰੀ ਜੇ ਪ੍ਰਸਾਦ ਆਪੂਖਨ ਪਹਿਰੇ ਜਮਾਂ ਤੇ ਸਿਮਰਤ ਕੁਮਾਰ ਸੁਜੈ ਜੇ ਪ੍ਰਸਾਦ ਸਭ ਹਸਤਾ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਬਸਾਰੇ ਜੇ ਪ੍ਰਸਾਦ ਬਾਗ ਮਿਲਖ ਦਾਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜੰਤੀ ਨਿਮਾਨ ਬਨ ਤੂੰ ਬਨਾਈ ਉਠਤ ਬੈਠ ਤੋ ਸਾਧ ਤੇ ਸਹਿਤ ਆਈ ਤੇ ਸਹਿਤ ਆਈ ਜੇ ਅਲਖ ਹੈ ਵਿਹਾਉ ਹੈ ਨਾਨਕ ਤੇਰੇ ਰਖ ਹੈ ਜੇ ਪ੍ਰਸਾਦ ਕਰ ਕੁਨ ਬਹਦਾ ਨੁਮਨਾ ਪੈਰ ਕਰ ਤੁਸਕੇ ਧਿਆਨ ਜੇ ਪ੍ਰਸਾਦ ਆਚਾਰ ਵਿਆਹ ਕਰ ਜੇ ਪ੍ਰਭ ਕੋ ਸਾਸ ਸਾਹ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸਭ ਪ੍ਰਭ ਸਿਮਰ ਸਦਾ ਨੁਭ ਜੇ ਪ੍ਰਸਾਦ ਤੇਰੀ ਨਿੱਕੀ ਜਾ ਸਭ ਪ੍ਰਭ ਸਿਮਰ ਸਦਾ ਦਿਨ ਰਾਤ
ਜਿਹ ਪ੍ਰਸਾਦ ਤੇਰੀ ਪਾਤ ਰਹਿ ਗੁਰੂ ਪ੍ਰਸਾਦ ਨਾਨ ਜਸ ਕਹ ਜੇ ਪ੍ਰਸਾਦ ਸੁਨਹਿ ਕਰੁਣ ਨਾਥ ਜੀ ਪ੍ਰਸਾਦ ਜੀ ਕਵਿ ਸਮਾਜ ਜੀ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਕਰ ਜਿਹ ਪ੍ਰਸਾਦ ਦੇ ਉਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਹੈ ਸਭ ਪ੍ਰਭ ਤਿਆਗ ਬਰਕਤ ਲਾਗਹ ਗੁਰ ਪ੍ਰਸਾਦ ਨਾਨਕ ਮੈਂ ਜਾਗ ਜੇ ਪ੍ਰਸਾਦ ਪ੍ਰਗਟ ਸੰਸਾਰ ਤਿਹ ਪ੍ਰਭਮ ਗੁਰਨਾ ਮਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਜੇ ਮਨ ਮੂੜ ਤੂੰ ਤਾ ਕੋ ਜਾਤ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿ ਜਾਨ ਮਨ ਸਦਾ ਹੈ ਜੁਲ ਜਿਹ ਪ੍ਰਸਾਦ ਤੂੰ ਪਾਵੇ ਹੈ ਸਾਜ ਰੀ ਮਨ ਮੇਰੇ ਤੂੰ ਤਾ ਸੁਰਾਜ ਜਿਹ ਪ੍ਰਸਾਦ ਸਭ ਜਗਾ ਤੋਏ ਨਾਨਕ ਜਾਪ ਜਪੈ ਜਪ ਸੋਇ ਆਪ ਜਪਾਇ ਜਪੈ ਸੁਨਾ ਆਪ ਗਾ ਵਾਯੁ ਸੁ ਹਰਮ ਗਾਉ ਪ੍ਰਭ ਕਿਰਪਾ ਦੇ ਹੋਏ ਪ੍ਰਕਾਸ਼ ਪ੍ਰਭੁ ਦਇਆ ਦੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਵਸੈ ਮਨ ਸੁ ਪ੍ਰਭ ਦਇਆ ਦੇ ਮਾ ਤੂ ਤੁਮ ਹੋਏ ਸਰਵ ਨਿਧਾਨ ਪ੍ਰਭ ਤੇ ਰੀ ਮਾਇਆ ਆਪ ਕਛੁ ਨ ਕਨ ਹੁਲਿਆ ਜੇਤ ਜੇਤ ਲੈ ਵਹ ਤਿਤ ਲਗੈ ਹਰਿ ਨਾਥ ਨਾਨਕ ਜਿਨ ਕੈ ਕਛੁ ਨ ਹਾਇਤ ਸਲੋਕ ਅਗਮਾ ਗਾਇ ਤੂ ਪਾਰ ਬ੍ਰਹਮ ਸੋਇ ਜੋ ਜੋ ਕਹਿ ਸੰਗਤੈ ਸੰਮੀਤੈ ਨਾਨਕ ਬਿਨਵੰਤੈ ਸਾਧ ਜਨਕ ਅਚਰਜ ਕਥਾ ਅਸ਼ਟਪਦਿ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਤਿ ਸਗਲਿ ਖੋਤ ਸਾਧਕ ਸੰਗ ਮਿਟੈ ਅਪਮਾਨ ਸਾਧ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਝੈ ਬ੍ਰਹਮ ਨਿਰਾ ਸਾਧ ਸੰਗ ਸਭ ਉਦਨ ਬੀਰਾ ਸਾਧਕ ਸੰਗ ਪਾਇ ਨਾਮ

ਸਾਧ ਕਥਨ ਸਫਲ ਜਨਾਮ ਸਾਧ ਕਥਨ ਨਹੀਂ ਕਾਸ਼ ਕਾਲ ਦਰਸ਼ਨ ਪੀੜਤ ਹੋ ਨਿਹਾਲ ਸਾਧ ਕਥਨ ਗੁਰੂ ਖਤ ਹਰੈ ਸਾਧ ਕਥਨ ਨਰਕ ਪਰ ਹਰੈ ਸਾਧ ਕਥਨ ਈਹਾਉ ਹੈ ਸੋ ਹਿਰਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਹੈ ਸੋਈ ਪਰ ਪਾਵੈ ਸਾਧ ਕਥਨ ਬਿਰਥਾ ਜਾ ਪਾਰ ਗੁਣ ਸਾਧ ਰਤ ਬਸ ਅਨੰਦ ਕੁਦਰਾਇ ਸਾਧ ਸੁਨ ਰਸ ਹੈ ਸਾਧ ਕਥਨ ਸੁਨ ਹਰ ਨਾਮ ਸਾਧ ਸੰਗ ਹਰਿ ਭਗਨ ਗਾਉ ਸਾਧ ਸੰਗ ਨਾਮ ਤੁ ਬਿਸਰੈ ਸਾਧ ਸੰਗ ਸਰ ਪਨ ਹਤਰ ਸਾਧ ਸੰਗ ਲਗਾ ਪ੍ਰਮੀ ਠਾ ਸਾਧ ਕਥਨ ਕਾਟ ਕਾਟ ਠਾ ਸਾਧ ਸੰਗ ਪਿਆ ਆਗਿਆ ਕਰ ਸਾਧ ਸੰਗਤ ਬਈ ਹਮਾਰੀ ਸਾਧ ਕਥਨ ਬੇਟੇ ਸਾਹਿਬ ਰੋਗ ਨਾਨਕ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਬੀਰ ਨਾ ਜਾਨ ਜੇਤਾ ਸੁਨ ਹਦੀ ਤਬ ਕਿਆਨ ਸਾਧ ਕੀ ਉਮਾ ਦੇਹ ਗੁਣ ਤੇ ਦੂਰ ਸਾਧ ਕੀ ਉਮਾ ਰਹੀ ਭਾਰ ਪੂਰ ਸਾਧ ਸੁਭਾ ਕਾ ਨਾਹੀ ਅੰਤ ਸਾਧ ਸੁਭਾ ਸਦਾ ਬੇਅੰਤ ਸਾਧ ਕੀ ਸੁਭਾ ਉਚਤੇ ਉਚੇ ਸਾਧ ਸੁਭਾ ਮੂਚਤੇ ਮੂਚੇ ਸਾਧ ਸੁਭਾ ਸਾਧ ਬਣੇ ਆਈ ਨਾਨ ਸਾਧ ਪ੍ਰਾਪ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਅਵਰ ਨਾ ਭੀਖਾ ਇਕ ਸੁਬਿਨ ਕੋਇ ਨਾਨ ਕੇ ਲੱਛਣ ਬ੍ਰਹਮ ਗਿਆਨੀ ਹੋਇਆ ਸੁਪਦੀ ਬ੍ਰਹਮ ਗਿਆਨ ਸਦਾ ਨਰ ਲਈ ਜਹ ਜਾਲ ਮਹਿ ਕਮਲਾ ਲਈ ਬ੍ਰਹਮ ਗਿਆਨ ਸਦਾ ਨਰ ਦੋ ਖ

ਰਾਜਵੰਤਰ ਨਾਮ ਸਰਮ ਭਗਵਾਨ ਨੇ ਮੁਖ

ਹਨ। ਬਿਸ਼ਨ ਕਿ ਮਾਇਆ ਤੇ ਕੋਈ ਕਿਨ ਕਰਮ ਕਰਤਾ ਹੋਇਆ ਨਿਸ਼ ਕਰਮ ਤਿਸ ਬੈਸ ਨੂੰ ਕਹਿ ਨਿਰਮਲ ਕਰਮ ਕਹਿ ਹਰ ਕੀ ਛਾ ਨਹੀਂ ਬਸ ਕੀ ਉਲ ਭਗਤ ਕੀਰਤਨ ਸੰਗਰਾਜ ਮੰਦ ਨੰਤਰ ਸੁਨ ਗੋਪਾਲ ਸਭ ਪ੍ਰਭਤ ਕਿਰਪਾ ਲਵ ਦ੍ਰਿੜਾ ਬ੍ਰਹਮ ਜ ਪਾਵੇ ਨਾਨਕ ਹੋ ਬੈਸ ਨੂੰ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰੰਗ ਸਕਲ ਤਿਆਗ ਦੋਸ਼ ਕਾ ਸੰਗ ਮਾਨ ਤੇ ਬਿਨ ਸਹਿ ਸਕਲ ਪਰਮ ਕਰ ਪੂਜਾ ਸਕਲ ਪਾਰ ਬ੍ਰਹਮ ਸਾਧ ਸੰਗ ਪਾਇ ਪਾ ਮਨ ਖੋਇ ਤਿਸ ਭਗਵਤੀ ਕੀ ਮਾਇਆ ਤੂ ਤੁਮ ਹੋਇ ਭਗਵੰਤ ਕੀ ਟਹਿਲ ਪਾਰਾ ਨਿਤ ਨਿਤ ਮਾਨਤਾ ਨਾ ਰੂਪੈ ਬਿਸਨ ਪ੍ਰੀਤ ਹਰ ਕੀ ਚਰਨ ਕਰਦਾ ਬਸਵ ਨਾਨਕ ਹੈ ਭਗਵਤੀ ਭਗਵੰਤ ਗੋ ਪਾਵ ਸੁ ਪੰਡਿਤ ਜੋ ਮਨ ਪ੍ਰਭੁ ਦਾ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਰ ਰਸ ਪੀ ਬਸ ਪੰਡਿਤ ਕਾਵਤੀ ਉਸ ਜਾਗ ਜੀਵੈ ਹਰ ਕੀ ਕਥਾ ਸ਼ਰਦਾ ਬਸਵ ਸੁ ਪੰਡਿਤ ਫਿਰ ਜੋ ਨਾ ਵੇਦ ਪ੍ਰਾਣ ਸਿਮਰਤ ਪੂਜਾ ਮੂਰ ਸੁਖ ਮਹਿ ਚਾਨਿਆ ਸੁਖ ਲੈ ਚਾਹ ਵਰਨਾ ਕੋ ਦੀ ਉਪਦੇਸ਼ ਨਾਨਕ ਉਸ ਪੰਡਿਤ

ਜਿਸ ਬੀਜ ਮੰਤਰ ਸਰੁਕ ਗਿਆਨ ਚਹ ਵਰਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਗਤ ਵਿਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਔਰ ਤਾਰ ਪਾਸ ਪ੍ਰੇਮ ਮੁਕਤ ਪਾਤਸ਼ਾਹ ਕਉ ਤਾਰ ਸਰਬ ਰੋਗ ਕਾਇ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਕਾਇ ਮਨ ਕਾਇ ਸੁ ਜੁਗ ਜੁਗ ਕਹਿਤਾ ਨਾ ਪਾਇਆ ਧਰਮ ਨਾਮ ਕਹਿ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਾ ਮਨ ਪਾਇਆ ਬ੍ਰਹਮ ਕਰਮ ਤਿਸ ਕਾ ਨਾਮ ਸਤਿ ਰਾਮ ਦਾਸ ਸਾਤਮ ਰਾਮ ਦਸ ਨਦਰੀਆ ਦਾਸ ਦਸ ਅੰਤਰਨ ਪਾਇ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣਾ ਦਾਸ ਆਪ ਕਿਰਪਾ ਕਰ ਦਸ ਦਾਸ ਕਉ ਸਭ ਸੋਝੀ ਪਰਾ ਸਕਲ ਸੰਗ ਆਤਮ ਦਾਸ ਅਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸ ਹਰਿ ਕਰ ਤੈਸ ਸੋਖ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈ ਸਿਵ ਸਮਾਟੀ ਤੈ ਸਮ੍ਰਿਤ ਤੈ ਵਿਖਾਟ ਤੈ ਸਮਾਨ ਤੈ ਸਭ ਮਾਨ ਤੈ ਸਰੰਗ ਤੈ ਸਾਰਾ ਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਹੋਬਰ ਕਹੀ ਹੈ ਜੁਨ ਪਾਰ ਗੁਣ ਕਸਰੇ ਠਾਉ ਜਿਤ ਜਿਤ ਕਰ ਰਾਖੇ ਤੈ ਸਤਨਾਮ ਅਪੀ ਕਰਨ ਕਰੈ ਮਨ ਜੋਗ ਪ੍ਰਭਾਵੈ ਸੋਈ ਹੁਣ ਹੋਕ ਪਸਰੇ ਆਪ ਗਿਆਨ ਤਤਰੰਗ ਲਖਣਾ ਜਹੇ ਪਾਰ ਬ੍ਰਹਮ ਕਿਰੰਗ ਜੈ ਸਿਮਤ ਦੀ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤੈ ਮਨਾ ਸਦਾ ਸਦਾ ਸਦਾ ਦਿਆਲ ਸਿਮ ਸਿਮ ਨੈਨ ਪੈਨ ਹੈ ਸਲੋਕ ਉਸਤਤ ਕਰਿਹ ਨੀਰ ਜਾਣੇ ਅੰਤ ਨਾ ਪਾਰ ਵੈ ਨਾਨਕ ਲਖਣ ਪ੍ਰਭ ਰਚੀ ਬਹ ਬੇਦਨ ਪ੍ਰਕਾਰ ਅਸ਼ਪਤੀ ਕਈ ਕੋਟ ਹੋਈ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਕ੍ਰਮ ਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਨ ਨਨ ਕਰਤੇ ਕੰਦ ਨਾ ਪਾਵੈ ਕਈ ਕੋਟ ਪੈ ਅਪਮਨ ਕਈ ਕੋਟ ਆਂਧ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ ਕੋਟ ਪਾਰ ਤਰਭ ਕਵ ਹਿਰ ਹੈ ਕਈ ਕੋਟ ਪਾਰ ਦੁਖ ਨਾ ਕਰ ਕਈ ਕੋਟ ਮਾਇਆ ਸ੍ਰਮ ਵਾਹਿ ਕਈ ਕੋਟ ਪ੍ਰਦੇਸ਼ ਭਰਮ ਆਹਿ ਜੇਤ ਜਿਤ ਲੈਵ ਤੇਤ ਤਿਤ ਲਗਨਾ ਨਨ ਕਰਤੇ ਕੀ ਜਾਨ ਕਰਤਾ ਰਚਨ ਕਈ ਕੋਟ ਸਿਧ ਜਦੀ ਜੋਗ ਕਈ ਕੋਟ ਰਾਜ ਰਹ ਭੋਗ ਕਈ ਕੋਟ ਪੰਖੀ ਸਰਬ ਪਾਈ ਕਈ ਕੋਟ ਪਾਤਰ ਬਿਰਖ ਨਪਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਹ ਕੋਮੰਡਲ ਕਈ ਕੋਟ ਸਸੀ ਅਰ ਸੂਰਨ ਕਿਆਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਾਤਰ

ਤ੍ਰਿਪਤ ਰਹਿਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰਕ ਸਰਗ ਵਾਸੀ ਕਈ ਕੋਟ ਜਨਮ ਹੈ ਜੀਵ ਹਮਾਰ ਕਈ ਕੋਟ ਬਹ ਜਨਮ ਫਿਰ ਹੈ ਕਈ ਕੋਟ ਬੈਠ ਤੁਹੀ ਖਾਇ ਕਈ ਕੋਟ ਕਾ ਰਹਿ ਥਕ ਪਾਇ ਕਈ ਕੋਟ

ਕਈ ਕੋਟ ਮੰਗ ਸਤਸੰਗ ਪਰ ਮੰਗਲਾ ਕਰ ਰੰਜਨ ਕਾ ਹੋਇਆ ਸੋ ਪ੍ਰਸੰਨ ਅਨੁਤੀ ਜਨ ਸਦਾ ਧਨ ਧਨ ਕਈ ਕੋਟ ਖੰਡ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰਿਉ ਪਾਸ ਹਰ ਸਦਾ ਸਦਾ ਇਕ ਇਕੰਕਾਰ ਕਈ ਕੋਟ ਕਿਨ ਬਹ ਪਾਤ ਪ੍ਰਭ ਹੋਇ ਬ੍ਰਹਮਾ ਸਮਾਤ ਆਕਾਂਤਰਾ ਜਾਣੇ ਕੋਇਆ ਪਿਆ ਉਹਨਾਂ ਪ੍ਰਭ ਸੋਏ ਕਈ ਕੋਟ ਪਾਰ ਬਨ ਪਿਤਾ ਸਤਨ ਹੋਵ ਦੇ ਆਤਮ ਪ੍ਰਕਾਸ਼ ਕਈ ਕੋਟ ਤਾਤ ਕੀ ਬੇਤੀ ਸਦਾ ਨਿਹਾਰ ਹੈ ਕੁੰਨੇ ਅਤੇ ਕਈ ਕੋਟ ਨਾਮ ਰਹਿ ਪੀਵੈ ਹਮਰ ਭਾਈ ਸਾਧ ਸਾਧ ਹੀ ਜੀਵੈ ਹੈ ਕਈ ਕੋਟ ਨਾਮ ਗੁਣ ਗਾਵੈ ਹੈ ਆਤਮ ਰਾਸ ਸੁਖ ਸਹਿਜ ਸਮਾਵ ਹੈ ਆਪਣੇ ਜਨ ਕੋ ਸਾਸ ਸਾਹ ਸੰਭਾਰਿਉ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੀ ਸਲੋਕ ਕਾਰਣ ਕਾਰਣ ਪ੍ਰਵੀਕ ਹੈ ਦੂਸਰ ਨਾਹੀ ਕੋਇ ਨਾਨਕ ਬਲਹਾਰਣ ਜਲ ਤਨ ਮਹੀ ਵਲ ਸੋਇ ਅਸ਼ਵਦੀ ਕਰਨ ਕਰਾਵਨ ਕਰਨਾ ਯੋਗ

ਜਿਉਂ ਪ੍ਰਭ ਰਾਖੈ ਤਿਉਂ ਰਹਿ ਗੁਰ ਪ੍ਰਸਾਦਿ ਨਾਮ ਹੈ ਚੁਕਾ ਹੈ ਕਬਹੁ ਹੋਇ ਪੰਡਿਤ ਕਰਿ ਬਖ

ਸਤਨਾਮਾ ਕਰਾ ਸੰਤ ਕਾ ਦੁੱਖ ਕਾ ਪੁਛਾ ਲੈ ਸੰਤ ਕਾ ਦੁਖਨ ਤੀਜ ਸਭ ਜਾਇ ਸੰਤ ਕਾ ਦੁਖਨ ਨੀਚ ਨੀਚ ਜਾਇ ਸੰਤ ਦੁਖ ਕਥਾ ਕੋ ਨਾਹਿ ਨਾਮ ਸੰਤ ਪਾਵੈ ਤਾਂ ਹੋਈ ਵਿਗਤ ਪਾਹੀ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਡੀ ਕੰਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਵਾਰਾ ਸੰਤ ਕਾ ਨਿੰਦਕ ਰਾਜ ਤੁਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਸਰਵ ਰੋਗ

ਸੱਚਾ ਸੋਇ ਸਭ ਘਟ ਦਸਬਿਹੁ ਕਰਨੇ ਹਾਰ। ਸਦਾ ਸਦਾ ਤਿਸਕ ਨਮਸਕਾਰ ਪ੍ਰਭ ਜੀ ਉਸਤਤ ਕਰੋ ਦਿਨ ਰਾਤ ਤਿਸਹਿ ਤੁ ਆਵਹੁ ਸਾਸ ਗ੍ਰਾਸ ਸਭ ਕਾਸ਼ ਵਰਤ ਤਿਸਕਾ ਕੀਆ ਜੈਸਾ ਕਰਿ ਤੈਸ ਪੁਥੀ ਆਪਣਾ ਕੀ ਲਾਭ ਕਰਨੇ ਹਾਰ। ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣਾ ਨਾਮ ਦੀ ਬੁਢਪਾਇ ਨਾਨਕ ਜਾਨ ਸੀ ਸਲੋਕ ਤੈ ਜਹੋ ਸਿਆਨ ਸੁਰ ਜਨ ਹੰਸ।

ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬਿਘਨ ਨਾ ਲਾਗੈ ਕੋਇ ਉਸਤਤ ਮਾਨ ਮਹਿ ਕਾਰਨ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹੇ ਜੀਉ ਨੈਨ ਹੋਵੇ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਾ ਸਭ ਸੰਗ ਚਰਨ ਚਲ ਮਰ ਕੋ ਬਿੰਦ ਮਿਠੇ ਬਾਗ ਜਪਿ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਪੂਜਨ ਮੱਥਾ ਪਟਪਾਗੀ ਤੀ ਜਨ ਜਗ ਮਾਹੀ ਸਦਾ ਸਦਾ ਹਰਿ ਗੁਣ ਗਾਇ ਹੀ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਕਹਿੰਦੇ ਸੰਸਾਰ ਮਾਨ ਤਨ ਮੁਖ ਬੋਲ ਹਰ ਮੁਖੀ ਸਦਾ ਸਦਾ ਜਾ ਨ ਹੁੰਦੀ ਹੈ ਸੁਖੀ ਏਕੋ ਏਕ ਏਕ ਪਛਾਣ ਤੋਤ ਕਿਉ ਸੋਜੀ ਜਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣੇ ਗੁਰ ਪ੍ਰਸਾਦ ਆਪਣ ਆਪ ਸੋਜੈ ਤੁਸੀਂ ਜਨ ਤਰਸ ਨਾਮ ਬੋਝੈ ਸਾ ਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕਿਉਲ ਬਕਿਆ ਅਨ ਗ੍ਰਸਤ ਮੈਂ ਸੋ ਨਿਰਭੈ ਨੇ ਕੂਕਰ ਜਿਹ ਜਨ ਕੀ ਆਸਾ ਤੁਸੀਂ ਕੱਟ ਕੇ ਜੰਗ ਫਾਸਾ ਪਾਰ ਬੰਕ ਜਹਾਨ ਕੂਕ ਨਾਨਕ ਤੇ ਸਹਿ ਨਾ ਲਾਗੈ ਦੂਖ ਵਾਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਖੇਲਾ ਨਿਖੰਡ ਲਾਵ ਜਹ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕਹ ਕਿਸ ਦੇ ਡਰੈ ਜੈ ਸਾ ਸਾਹ ਤੇ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰੂ ਪ੍ਰਸਾਦ ਤਥਾ ਉਪਜਿਆ ਜਬ ਦੇਖਾ ਤਬ ਸਭ ਨਾਨਕ ਸੋ ਸੁਖਮ ਸੋਇਆ ਸਥੁਲ ਨਹਿ ਕਿਸ ਜਨਮਾ ਨਹਿ ਕਿਸ ਵਰ ਆਪਨ ਚਰਤਾ ਵਿਹ ਕਰਿਆ ਆਪਨ ਜਾਵਨ ਦ੍ਰਿਸ਼ਟਾ ਅੰਤ੍ਰਿਸ਼ਟਾ ਕਰਿ ਤਰ ਸਭ ਸ੍ਰਿਸ਼ਟਾ ਪਿਆ ਪੁਰ ਸਕਲ ਮਹਾਪਨ ਕੁਜਕੁਤ ਰਾਜ ਥਾ ਪਿਓ ਥਾ ਵਿਵਨਾਸੀ ਨਾਹਿ ਕਿਸ ਖੰਡ ਧਾਰਨ ਧਾਰਿ ਬ੍ਰਹਮੰਡ ਅਲਾਖਿਆ ਭੀਵ ਪੁਰਖ ਪ੍ਰਤਾ ਬਾਬ ਜਪਾਇਤ ਨਾਨਕ ਜਾਵ ਜਨ ਪ੍ਰਭ ਜਾਤਾ ਸੋ ਸੁਭਵੰਤ ਸਗਲ ਸੰਸਾਰ ਉਦਰਾਤਨ ਮੰਤ ਪ੍ਰਭ ਸੇਵਕ ਸਗਲੇ ਉਧਾਰਨ ਪ੍ਰਭ ਸੇਵਕ ਦੁਖ ਵਿਸਾਰਨ ਅਭਿਮੀਰ ਲੈ ਕਿਰਪਾਲ ਪੁਰਖ ਸਭ ਜਾ ਪੈ ਨਹਾਰੋਂ ਕੋ ਸੇਵਾ ਸੋਈ ਲਾਗ ਜਿਸ ਨੂੰ ਕਿਰਪਾ ਕਰ ਹਮ ਪਾ ਕੇ ਨਾਮ ਜਪਤ ਪਾ ਵਿਸਰਾਵ ਨਾਨਕ ਤਿੰਨ ਪੁਰਖ ਉਦਮ ਕਰ ਮਾਰ ਜੋ ਕਿਸ ਕਰ ਸੋ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਹੇ ਕਰਨ ਆਰ ਪਛਾਣੇ ਸੋਹੇ ਪ੍ਰਭ ਕਾ ਕੀਆ ਜਨਮ ਗਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੇ ਹੁਮਾਹਿ ਸਮਾਇ ਹੋਏ ਸੁਖ ਨਦਾਨ ਨੂੰ ਹੁੰਬਾ ਨੇ ਆਇਆ ਸੁਭਾਵ ਦੀਨੋ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਾਨ ਅਨਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਤੇ ਬਲਹਾਰ ਅਸ਼ਟਪਦੀ ਟੂਟੀ ਗੰਢ ਨਾਰ ਗੋਪਾਲ ਸਰਬ ਜੀ ਆਇਆ ਬਿਪ੍ਰਤ ਪਾਲ ਸਗਲ ਵਿਚੰਦਾ ਜਹਾਨ ਵਾਹਿ ਤੇ ਬਿਰਥਾ ਕੋਈ ਨਾ ਹੈ।

ਕਰੈ ਜਿਉ ਅੰਧਕਾਰ ਦੀਪਕ ਪ੍ਰਕਾਸ਼ ਸੋ ਗੁਰ ਦਸਮ ਦੇਖ ਮਨ ਹੋਇ ਵਿਗਾਸ ਜਿਉ ਮਹਾਂਵਿਆਨ ਮਹਿਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੂੰ ਸੰਤਨ ਕੀ ਬਾਛਾ ਤੂੰ ਨਾਨਕ ਹਰਿ ਲੋਚਾ ਪੂਰ ਮਨ ਮੂਰਖ ਕਾਹੀ ਬਿਲ ਰਾਈ ਪ੍ਰਭੁ ਰੇਖ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੂਤ ਸਹਿ ਕਤਾਰ ਜੋ ਕਾਸ਼ ਕਰੈ ਸੋਇ ਸੁਖ ਮਾਨ ਬੁਲਾ ਕਾਹੀ ਪ੍ਰਹ

ਸਭ ਕੋਈ ਮੁਖ ਗੁਜਰਾ ਤਰਕ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਨਾਨਕ ਤਾ ਕਾ ਸਤਬਲ ਹਾਰੈ ਕਨ ਸਾਧ ਕੇ ਧੋਏ ਧੋਏ ਪੀਰ ਸਾਧ ਕਪਨਾ ਜੀਓ ਸਾਧ ਕੇ ਦੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਪਾਗ ਪਾਇਓ ਸਾਧ ਸੰਹਾਰ ਕੀਰਤਨ ਗਾਈਏ ਅਨਕ ਬੇਗਮ ਤੇ ਸਾਧੂ ਰਾਖੇ ਹਰ

ਗੁਰਜਾਇ ਨਾਨਕ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮਹਾਰਾਜ ਕੁਮਾਰ ਅਨੁਕਿਤ ਪ੍ਰੀਤ ਯਾਗ ਕਿਸੇ ਪਰ ਨਾ ਕਿਸ ਕੋਈ ਸਰਵ ਨਿਰੰਤਰੀ ਕੋ ਸੋਏ।

सूत समय तय ज्ञान ध्यान जन दी जन दहना दिया वह सी तिहुगुण म।

ਪਰਮਾਤਮਾ ਸੋ ਜਨ ਗਤ ਪਾਇ ਰੂਪ ਸਤਿ ਜਗ ਸਤਿ ਅਸਥਾਨ ਪੁਰਖ ਸਤਿ ਗੁਰ ਪ੍ਰਧਾਨ ਕਰਤੂਤ ਸਤ ਸਤ ਜਗ ਬਾਣ ਸਤ ਪੁਰਖ ਸਮਾਹਿ ਸਮਾਨ ਸਤ ਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਾਰਣ ਨਿਰਮਲ ਨਿਰਮਲ ਜਿਸ ਬੁਝਾਈ ਤਸਾਹ ਸਾ ਪਰੇ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰਤਿ ਪਾਈ ਸਤ ਬਚਨ ਸਾਧੂ ਉਪਦੇਸ

ਵਾਹਿਗੁਰ ਕਾ ਭਜਨ ਪਦਾਰਥ ਲਹਿ ਉਹ ਦਾ ਤੇ ਦੁਕਾਟ ਨਾਰ ਜਗ ਸੰਸਾਰ ਸੰਸਾਰ ਜਨ ਕਾ ਸਿਵ ਸੋਵੜ ਭਗ ਜਨ ਕਾ ਸੰਗੀ ਕਲੇ ਵਲਾ ਕੀ ਗੁਣ ਗੋਬਿੰਦ ਕੀਰਤਨ ਜਨ ਗਾ ਵੈ ਗੁਰ ਪ੍ਰਸਾਦ ਨਾਨ ਭਰ ਪਾਵ ਸਰੂ ਕਾ ਸਜ ਗਾ ਸਜ ਹੈ ਪੀ ਸਜ ਨਾਨ ਗੋਸੀ ਪੀ ਸਜ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਰ ਪੂਜਾ ਸਤ ਸਤ ਸਿਵ ਉਦਾਰ ਦਰਸ਼ਨ ਸਤ ਸਤ ਵਿਖਨਾਰ

ਸਤਿਆਵੈ ਮਨ ਬੀਚੈ ਸਤਿਗੁਰ ਕੈ ਪਾਸ ਤੇ ਸਿਵਕੀ ਕਾਰਜ ਦਾਸ ਸਿਵਾ ਕਰਤ ਹੋਇ ਨਿਸ਼ਕਾਮੀ ਦਸੋ ਪ੍ਰਭ ਸੁਆਮੀ ਆਪਣੀ ਕਿਰਪਾ ਚ ਸਾਭ ਕਰੀਐ ਨਾਨਕ ਸੋ ਸਿਵ ਗੁਰ ਕੀ ਮਾਤ ਰੀਐ।

ਕਹਿ ਪਰਮਹੰਸ ਸਹਿਸੋ ਸਿਆਨ ਪਲਿਆ ਨਾ ਜਾਈ ਅਨੰਦ ਕੈਸਾ ਗੁਰਬੁੜ ਪਾਗੀ ਪਾਈ ਸਭ ਦਰਸ਼ਨ ਪੀਕ ਤੈ ਪੁਨੀਤ ਪਰ ਸਤ ਚਰਨ ਕਹਿ ਤਗ ਨਿਰਮਲੀਤ ਪੀੜ ਸੰਗ ਰਾਮ ਗੁਨ ਰਵਿ ਪਾਰ ਬਨੁਕੀ ਦਰ ਗਹਿ ਕਵਿ ਸੰਕਰ ਬਚਨ ਕਰਨ ਆਗ ਹਨੇ ਮਨ ਸੰਧੂ ਹੈ ਕੰਪਤਿ ਜਾਨੇ ਪੂਰਾ ਗੁਰਾ ਕਿਆ ਜਾ ਕਮ ਅੰਤਰ ਅੰਮ੍ਰਿਤ ਦ੍ਰਿਸ਼ ਪੀ ਕਵਿ ਸੰਤ ਗੁਣ ਬੇਅੰਤ ਕਿਉਂ ਨਹਿ ਪਾਇ ਨਾਨਕ ਜਿਸ ਪਾਵੈ ਤਹਿ ਮਿਲਾਈ।

ਪਿੰਡ ਭਜਨ ਵਿਖਿਆ ਸਰਦਿਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੀ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਵਿਚਾਰੀ ਸਿਮਨਾਮ ਆਦਿ ਹਰਿ ਅਵਰ ਉਪਾਵ ਸਭ ਮੀਤ ਬਿਸਾਰ ਚਰਨ ਕਮਲ ਰਿਤ ਮਹਿ ਉਤਾਰ ਕਰਮ ਕਾਰਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹੁ ਨਾਮ ਹਰ ਵਾਤ ਇਹੁ ਧਨ ਸੰਗ ਚਾਹ ਹੋਵਹਿ ਭਗਵੰਤ ਸੰਤ ਜਨਕ ਨਿਰਮਨ ਬੰਤੀ ਕਾ ਸਰਾਖ ਮਨ ਵਾਹਿ ਸਰਬ ਰੋਗ ਨਾਨ ਮਿਟ ਜਾਹਿ ਜਿਸ ਧਨ ਕਉ ਚਾਰ ਕੁੰਟ ਉਠ ਤਵ ਸੋ ਧਨ ਹਰਿ ਸਿਵਤਿ ਪਾਵਹਿ ਜਿਸ ਸੁਖ ਕਰਨਿ ਤਬ ਸਹਿਮੀਤ ਸੋ ਸੁਖ ਸਾਧੁ ਸੰਗ ਪ੍ਰੀਤ ਜਿਸ ਵਾ ਕਉ ਕਰਹਿ ਪਰਿ ਕਰਨਿ ਸਾ ਸੋ ਬਾਬਾ ਜਿ ਹਰਿ ਕੀ ਸਰਣ ਜਾਨ ਕਿਉ ਪਾਵਿ ਰੋਗ ਨ ਜਾਇ ਰੋਗ ਮਿਟ ਹਰਿ ਵਖਤਿ ਲਾਇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨ ਦਰਗਹ ਪਰਵਾਨ ਮਨ ਪ੍ਰਬੋਧ ਹਰਿ ਕਾ ਨਾਇ ਦੇਹ ਦੇਹ ਤਵ ਤਵ ਠਾਇ ਤਾਕ ਵਿਘਨ ਲਗ ਆਈ ਜਾਗ੍ਰਤ ਬਸ ਹਰਿ ਸੋਇ ਤਾਕੋ ਵਿਘਨ ਨਾ ਲਾਗੇ ਕੋਇ ਜਾਗ੍ਰਤ ਬਸ ਹਰਿ ਸੋਇ ਕਰਤਾ ਤੂੰ ਠੰਡਾ ਹਰਿ ਨਾਮ ਸਿਮਰ ਸਿਮਰ ਸਦਾ ਸੁਖ

ਸਹਸਰਥ ਸਵਾਰੀ ਝੂਠਾ ਡੰਫ ਝੂਠ ਪਾ ਸਰ ਜਿੰਦੀ ਅਤਿ ਬੁਝਾ ਨਾ ਵਿਗਨ ਨਭ ਸਾ ਨਨ ਕੁਛ ਤਨ ਗੁਰਜਮਾਤ ਤੂੰ ਲਿਖੀ ਇਹ ਆਨੀ ਭਗਤ ਬਿਨਾ ਬਹੁ ਵਿਸਿਆ ਨੀ ਹਰਗੀ ਭਗਤ ਕਰ ਮਨ ਵੀਰ ਦਾ ਨਿਰਮਲ ਤੁਮਾਰੋ ਜੀਤ।

ਹੋਏ ਮਨ ਵਿਗ ਸਹਿ ਸਾਧ ਚਰਨ ਦੋਏ ਭਗਤ ਜਨਾ ਕਾ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗੀ ਕਵਸ ਦੀਜਾ ਕਰਮ ਆਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਇ ਨਾਨਕ ਰਹਿਆ ਸਰਵ ਸਮਾਇ ਪ੍ਰਭਕ ਸੰਤ ਦੀਨ ਦਇਆਲ ਭਗਤ ਬਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਤਪਾਲ ਆਦ ਪੁਰ ਕਾਰਨ ਕਰਤਾ ਰੂਪ ਭਗਤ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੰਡਿਤ ਭਗਤ ਭਾਈ ਲਾਵੈ ਮਨ ਹੀਤ ਹਮ ਨਿਰਗੁਨਿਆ ਨੀਚ ਅਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੋਖ ਪਾਈ ਨਿਮ ਕਰਕ ਗੁਣ ਗਾਏ ਜਨਕ ਰਾਜ ਭੋਗ ਵਡਿਆਈ ਹਰਕ ਨਾਮ ਕਥਾ ਮਨ ਪਾਈ ਭੋਜਨ ਕਾਪੁਰ ਸੰਗੀਤ

ਸੁਣ ਸਮਾਧਿ ਜਾ ਪਾਪਨ ਕੀਆ ਨਾਨਕਾ ਬੀਜੁ ਫਿਰ ਜਾ ਪਸ਼ੁਪਤੀ ਜਬ ਅਕਾਰਿ ਹੁਕਾਸ਼ ਨਾ ਦ੍ਰਿਸ਼ਟੀਤਾ ਪਾਪਨ ਤਬ ਕਹਿ ਦਿਉਤਾ ਜਬ ਤਾਰਿ ਆਪਨ ਸੁਣ ਸਮਾਧਿ ਤਾਪ ਬੈਰ ਵਿਰੋਧ ਕਿਸ ਸੰਕਮਾਦਿ।

ਵਿਆਵਦਮਾਇ ਆਪ ਸੁਖਵਾ ਪਹਾਦੀਸ ਤਿਹੁ ਗੁਣ ਕਾ ਨਾਹ ਪਰਵੀਸ ਜਹੀ ਕਹੀ ਕੀਕ ਭਗਵੰਤ ਤਹ ਕੌਣ ਚਿੰਤ ਤਿਸ ਲਾਗ ਚਿੰਤਾ।

ਭਗਤ ਕਰਿ ਹਰਿ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਨਾਨਕ ਕੇ ਜਾਣੈ ਜਨ ਲਾਗਾ, ਹਰੀ ਕੈ ਨਾਏ, ਤਿਸਕੀ ਆਸ ਨ ਬਿਰਥਿ ਜੈ ਸੇਵਕ ਆਉ, ਸੇਵਾ ਬਨਾਇ ਹੁਕਮ ਬੂਝ, ਪਰਮ ਪਦ ਪਾਏ ਤੇ ਉਪਰ ਨਹੀਂ ਵਿਚਾਰ, ਜਾ ਕਾ ਮਾਨ ਬਸਿਆ ਨਿਰੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਨ ਦਿਨ ਪੂਜੈ ਹੈ ਗੁਰ ਕੇ ਪੈਰ, ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਕਾ ਵਿਆਪ ਮੇਲੇ, ਸਾਧ ਸੰਗ ਮਿਲ ਕਰ ਆਨੰਦ, ਗੁਣ ਗਾਵ ਹੁਕਰਾ ਪਰਮਾਨੰਦ, ਆਰਾਮ ਨਾਮ ਤਦ ਕਰਹੁ ਵਿਚਾਰ, ਦੁਰਲਭ ਦੇਹ ਕਾ ਕਰਹੁ ਉਧਾਰ, ਅੰਮ੍ਰਿਤ ਭਜਨ ਹਰਿ ਕੇ ਗੁਣ ਗਾਇ, ਉਪਰੰਤ ਧਰਮ ਕਹਿ ਹੈ ਸਵਾ ਵਾਟ ਕਹਿ, ਉਪਰਾ ਪੀਖਮ ਨਿਜਰਾ ਮਿਟਿਆ ਗਿਆਨ ਬਿਨਸੈ, ਅੰਧੇਰਾ ਸੰਪਦੀ ਹਿਰਦੈ ਬਸਾਉ, ਮਨ ਇੱਛੇ ਨੈਨ ਬਲ ਪਾਵ, ਹਰਤ ਪਲਤ ਦੋਏ ਲਿਹੁ ਸਵੈਰ, ਰਾਮ ਨਾਮ ਅੰਤਰ ਵਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਹ ਮਨ ਵਸਾ

ਜਨ ਕੋ ਕੋਇ ਨ ਪਾਵਨ ਨਾਰ। ਫਿਰ ਉਪਰ ਠਾਠਾ ਗੁਰ ਸੂਰਾ ਨਾਨਕ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਠਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ। ਧਨ ਸੇਵਾ ਸਿਵ ਪ੍ਰਵਾਨ ਅੰਤਰ ਜਮੇ ਪੁਰ ਪ੍ਰਧਾਨ ਜਹ ਮਨ ਬਸ ਸੋਦਨ ਹਾਲ ਤਾਕ ਨਿਕਨਾਵਤ ਕਾਲ ਅਮਰ ਪਏ ਅਮਰ ਪਦ ਪਾਇਆ ਸਾ ਸੰਗ ਨਾਨਕ ਹਰਿ ਧਿਆਇਆ ਸਰੋਕ। ਗਿਆਨ ਅੰਜਨ ਗੁਰ ਦੀਆ ਗਿਆਨ ਅੰਧੀਰ ਬਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ।

ਬ੍ਰਜ ਸੰਵਾਦ ਤਿੰਨ ਦੀਪਿਆ ਜ ਸਾਹਿਬ ਦੇ ਕਾਜ ਨਾਨਕ ਜਨ ਸੋ ਜੀ ਪਾਇਆ ਸੁਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾ

ਪ੍ਰਸਾਦ ਪਰਮ ਕਾਸ ਨਾਨਕ ਸੰਤ ਜਨਕ ਅਭਿਖਨ ਸਭ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਕ ਸੁਨ ਸਵਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤੁਗੀ ਰਹਿਤ ਸਾਤ ਬਚਨ ਸਾਧੁ ਸਭ ਕਹਿਤ ਜੋ ਜੋ ਹੋਏ ਸੋਇ ਸੁਖਮਾਨ ਕਰਮ ਕਰਾਵਨ ਹਰ ਪ੍ਰਭ ਜਨ ਅੰਦਰ ਬਸੇ ਬਾਹਰ ਪੀਓ ਨਾਨਕ ਦਰਸ਼ਨ ਦੇ ਸਮੋਹੀ।

ਸੁਰਜਨਸੂਜੀ ਪਾਇ ਤਸਕਾ ਪ੍ਰਵਾਨ ਗੁਰ ਪ੍ਰਸਾਦ ਨਾਨਕ ਜਿਹੋ ਜਾਣ ਜੋ ਜਾਣਦ ਸਦਾ ਸੁਖ ਹੋਇਆ ਆਪ ਮਿਲਾਈ ਰਹੇ ਪ੍ਰਭ ਸੋਏ ਉਹ ਧਨਵੰਤ ਕੁਰਵੰਤ ਪਾਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਧਨ ਧਨ ਧਨ ਜਨਾਇ ਜਿਸ ਪ੍ਰਸਾਦ ਸਭ ਜਗਤ ਪ੍ਰਾਇ ਜਨਾਵਨ ਕਹਿ ਸੁਆਉ ਜਨਕ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਾ ਰਾਧਿਆ ਪੂਰਾ ਜਗ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨੇ ਉਪਦੇਸ ਪਾਰ ਬ੍ਰਹਮ ਨਿਤ ਕਰ ਬੀਖ ਸਾਸ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨਕ ਤੂ

ਗੁਰੂ ਪੂਰੇ ਨਮਸਕਾਰ ਕਿਉ ਕੁਸਲ ਸਹਿਜ ਆਨੰਦ ਸਤਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵਹ ਨਾਰਾਇਣ ਹੀ ਕਹਿ ਗੁਰੂ ਜਾ ਕਰਾਂਗਾ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇਹਾਧਾਰ ਤੁਮ ਸਲੋਕ ਸਾਧ ਕੇ ਵਚਨ ਅਮਲੀ ਕਲਾਲ ਹੇ ਰਤਨ ਸੋਨਤ ਕੁਮਾਵਤ ਹੋਤ ਵਧਾਰਾਵਤਰ ਲੋਕੈ ਨਾਰ ਸਫਲ ਜਿਵ ਸਫਲਤਾ ਕਰ ਸੰਜਾ ਕਮਲ ਕਹ ਰੰਗ ਜੈ ਜੈ ਸੋਦਾ ਨਾਹ ਦੁਆ ਜੈ ਸੁਨ ਸੁਨ ਆਨੰਦ ਕਰੇ ਪ੍ਰਭੁ ਗਾਇ ਜੈ।

ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤ ਭਾਈਆ, ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜੀ ਵਾਈਆ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਅਹਿਰਨ ਜੋ ਸਿਰ ਦੇ, ਮਨ ਤਨ ਆਗੈ ਰਾਖੈ, ਉਬੀ ਸੇਵ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ।

ਜਪੋ ਸਤਨਾਮ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸੁਪਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤਿਸ ਰਿਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੇ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਪਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗਚਾਰੇ ਆਰਜਾ ਹੋਰ ਤੋ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ।

ਨਾਮ ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਵ ਪੀਰ ਪਾਤਸ਼ਾਹ।

ਜਦ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਦ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਝੂਟਾ ਨਾ ਖਾਏ ਮੰਨੈ ਜਮ ਕੈ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਅਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਜ ਪ੍ਰਧਾਨ ਪੰਜੇ ਭਾਵ ਹੈ ਦਰਗਹਿ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਜਾ ਕਾ ਗੁਰੇਖ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾ।

ਕਸਰ ਠਿਕਉ ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ ਕਿਵ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਾ ਜਾਣੈ ਅਗੇ ਗਿਆਨ ਸੋ ਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸੋ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇਕ ਵਾਤ, ਸਹਸ ਅਠਾਰਹਿ ਕਹਿਣ ਕਤੇ ਪਾਸਲੂ ਇਕ ਧਾਤ, ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਤੇ ਸੁਰਤ ਨਾਮ ਪਾਈਆ, ਨਦੀਆਂ ਤਵਾਹ ਪਵਹਿ ਸਮੁੰਦਰ ਨਾ ਜਾਣੀਆਂ ਹੈ, ਸਮੁੰਦਰ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲਨਾ ਹੋਗਨੀ ਜੇਤ ਸੁਮਨ ਹੋ ਨਾ ਵਿਸਰਹਿ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਹਣ ਨਾ ਅੰਤ।

ਤੂੰ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਜ ਨਾਦਨੇ ਗਾ ਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪ੍ਰੀ ਸੁ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੂੰ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਇੰਦੇ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਤਨੁ ਪਾਏ ਤੇਰੇ ਆਠ ਸੜ ਤੀਰਥ ਨਾਲੇ ਗਾਵ ਹੈ ਜੋਤ ਮਹਾਂਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਖੇ ਤਾਰੇ ਸੇ ਤੁਧ ਨੂੰ ਗਾਵ ਹੈ ਜੋ ਤੁਧ ਭਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਏ ਨਾ ਜਾਸੀ ਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਗਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨ ਗ੍ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੁਵੇਸ਼ ਭੁਗਤ ਗਿਆਨ ਦਿਆ ਪੰਡਾ।

ਪਰਵਾਨਿਕ ਸੰਸਾਰਿਕ ਭੰਡਾਰਿਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾਵੈ ਬਹੁਤਾ ਹੋ ਵਿਡਾਣ। ਆਦੇਸ ਸਹਿ ਆਦੇਸ, ਆਦਿਆਂ ਨਿਦਰਾ ਨਾ ਧਿਆਨ ਆਹਤ, ਜੁਗ ਜੁਗ ਏਕੋ ਵੇਸ਼। ਆਸਣ ਲੋਏ ਲੋਏ ਭੰਡਾਰ, ਜੁਗ ਛਪਾਇਆ ਸੋਏ ਕਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਸਹਿ ਆਦੇਸ, ਆਦਿਆਂ ਨਿਦਰਾ ਨਾ ਧਿਆਨ ਆਹਤ, ਜੁਗ ਜੁਗ ਏਕੋ ਵੇਸ਼। ਇੱਕ ਦੂਜੀ ਪਉ

ਕੁੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਨ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈ ਨੀਸਾਨ ਕਜ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖਣ ਗਾਏ ਹੋ ਧਰਮ ਗਿਆਨ ਖਣ ਕਾ ਕਹੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਪਰਮੈ ਘਾਟ ਘੜੀਏ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮ।

ਤਨ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆ ਬਹੁਤ ਅਨੂਪ ਤਾਹ ਕੀ ਅਗਲਾ ਗਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧ ਕੀ ਸ਼ੁੱਧ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੇਂ ਛਪ

ਸਾਹਿ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤੁਅ ਸਰਵਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਤੇ ਨਮਸਤੰ ਅਸ਼ੇਤੇ ਨਮਸਤੰ ਅਗਾਤੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਵਜਵੇ ਨਮਸਤਸਤ ਅਜਵੇ ਅਦੇਸੰ ਅਦੇਸ਼ੇ ਨਮਸਤੰ ਅਭੇਸ਼ੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮ ਸਰਵਕਾਲੇ ਨਮ ਸਰਵਦਿਆਲੇ ਨਮ ਸਰਵਰੂਪੇ ਨਮ ਸਰਵਭੂਪੇ ਨਮ ਸਰਵਖਾਪੇ ਨਮ ਸਰਵਥਾਪੇ ਨਮ ਸਰਵਕਾਲੇ ਨਮ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮ ਸਰਵਗੌਨੇ ਨਮ ਸਰਵਭਾਵਨੇ ਨਮ ਸਰਵਰੰਗੇ ਨਮ ਸਰਵਭੰਗੇ ਨਮ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮ ਸਰਵਧੰਦੇ ਨਮੋਸਤ ਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਕੇ ਨਮਸਤੰ ਸੁਹਾਗੇ ਨਮ ਸਰਵ ਸੋਖੰ ਨਮ ਸਰਵਭੋਖੰ ਨਮ ਸਰਵਕਰਤਾ ਨਮ ਸਰਵਹਰਤਾ ਨਮ ਯੋਗ ਯੋਗੇ ਨਮ ਭੋਗ ਭੋਗੇ ਨਮ ਸਰਵਦਿਆਲੇ ਨਮ ਸਰਵਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਨਿਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਖ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸਰੀਖ ਹੈ ਨਿਲੰਬ ਹੈ ਅਸੰਭ ਹੈ

ਵਿਸ਼ਵਰਚਿ ਸਵਯੰ ਭਵ ਗੜਨ ਭੰਜਨ ਹਾਰ ਕਾਲ ਹਿੰਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧੰਮ ਸੋ ਭਰਮ ਰਹਿਤ ਭੂਤ ਲਖ ਅਭੀਸ਼ਨ ਅੰਗ ਰੰਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਹ ਮੰਗਰ ਵਿਗੰਜਨ ਦੁਸ਼ਟ ਭੰਜਨ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਦੁਆ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰੇ।

ਦੇਖੈ ਪਾਉਣ ਹਾਰਜ ਦੀ ਜਤ ਧਾਰੁ ਸਭੈ ਸਭ ਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜ ਬਿਨ ਭੂਪਤ ਏਕ ਰੱਤੀ ਬਿਨ ਏਕ ਨਾ ਲੇਖੈ।

ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਵੀਰ ਪਛਾਨਾ ਘੜ ਘੜ ਕੇ ਪਰਪਟ ਕੀ ਜਾਨਾ।

ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਕਿਰਪਾ ਕਰਨੀ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਸਭ ਦਾ ਭਲਾ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਬੜੀ ਕਿਰਪਾ ਕੀਤੀ ਹੈ। ਜੋ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ ਗੁਰੂ ਪਿਆਰਿਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ,

कै उबी सेव करे। गुरु अमरदास पातशाह महाराज अज दे हुक्मनामे विच गुरु दे चरणा विच सेवा किवें करनी है ते जिहड़े हिरदे गुरु दे चरणा विच सेवा करदे ने उन्हां नूं गुरु दे चरणा विचों किहड़ियां बख्शिशां मिलदियां हन। ये उपदेश बख्शिश कर रहे केड़ी जुगत है कि कीती हुई सेवा गुरु दे चरणा विच प्रवान हो जाए। आपां हर रोज गुरु घर आउने हां, सेवा करते हाँ, संगतां नूं सेवा करदे हां वेख के मन बड़ा खुश हुंदा है। किन्ने प्रेम भावना दे नाल, किन्ना समा हो गया महाराज जी ने बख्शिश कर दित्ती, सेवादार जिथे जिथे भी मालक ने सेवा बख्शी हुई है बड़े नेम दे नाल सेवा कर रहे हैं। और नेम दे विचों ही प्रेम पैदा हुंदा गुरु प्यार, जिदा जिदा नेम बन गया ना उहदा प्रेम भी बन गया। इस नेम ने और प्रेम ने गुरु दियां चरणां दे विच प्रवान होना है। इतिहास दे वरके जदों फोलदे हाँ, जिन्हां जिन्हां हिरदिया ने नेम दे नाल गुरु दियां चरणां विच सेवा कीती उन्हां ने गुरु दियां चरणां विचों सब कुछ प्राप्त कर लिया। हुण बाबा अमरदास महाराज, धन गुरु अमरदास पातशाह महाराज 12 साल बड़े नेम दे नाल सेवा कीती, एक दिन का भी नागा नहीं है। एक दिन भी इंज नहीं है कि अज रुक लैने आ, सियाणी उम्र है, नहीं उठाया जा रहा, नहीं। सास जिहड़ा बोल गुरु अंगद देव महाराज जी ने बोल दिता, पातशाह जी जदों महाराज जी दे चरणा विच पहुंचे, हिरदे विच उस परमात्मा नूं मिलण दी प्यास, हिरदे विच ये भावना सी, ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਆ ਪੁਰਖਾ ਸਾਡੇ ਨਾਲ ਮੰਜੀ ਬੈਠ, ਭਾਵ ਸਾਡੇ ਬਰਾਬਰ ਬੈਠ। ਤੇ ਬਾਬਾ ਅਮਰਦਾਸ ਮਹਾਰਾਜ ਜੀ ਦੋਵੇਂ ਹੱਥ ਜੋੜ ਲਏ, ਮਹਾਰਾਜ ਮੈਂ ਆਪ ਜੀ ਦੇ ਬਰਾਬਰ ਬੈਠਣ ਨਹੀਂ ਆਇਆ, ਮੈਨੂੰ ਤਾਂ ਮਹਾਰਾਜ ਚਰਨਾਂ 'ਚ ਜਗ੍ਹਾ ਦੇ ਦਿਓ, ਮੈਂ ਤਾਂ ਚਰਨਾਂ 'ਚ ਬੈਠਣਾ। ਸੇਵਾ ਬਖਸ਼ੋ ਮਹਾਰਾਜ ਮੇਰੇ ਲਈ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਕਿਹੜੀ ਸੇਵਾ ਕਰੋਗੇ ਮਹਾਰਾਜ? ਜੋ ਤੁਸੀਂ ਬਖਸ਼ਿਸ਼ ਕਰੋਗੇ ਮੈਂ ਉਹ ਕਰਾਂਗਾ। ਕਰੀਬਨ 60 ਸਾਲ ਦੀ ਉਮਰ ਹੈ ਉਸ ਵੇਲੇ, 60-62 ਸਾਲ ਦੀ ਉਮਰ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਠੀਕ ਹੈ ਪੁਰਖਾ, ਸੇਵਾ ਕਰਨੀ ਚਾਹੁੰਦਾ ਜੀ ਮਹਾਰਾਜ, ਸਾਡੇ ਵਾਸਤੇ ਬਿਆਸ ਦਰਿਆ ਤੋਂ ਗਾਗਰ ਵਿੱਚ ਜਲ ਭਰ ਕੇ ਲਿਆਉਣ ਦੀ ਸੇਵਾ ਕਰਿਆ। ਸਤਿ ਵਚਨ ਉਸ ਦਿਨ ਸੱਤ ਵਚਨ ਕਹਿ ਦਿੱਤਾ, ਮੁੜ ਕੇ 12 ਸਾਲ ਸਾਧ ਸੰਗਤ ਸਮਾਂ ਥੋੜ੍ਹਾ ਨਹੀਂ ਹੁੰਦਾ ਹੈ। ਇੱਥੇ ਤਾਂ 12 ਮਿੰਟ ਸੇਵਾ ਕਰਕੇ ਕਈ ਵੇਲੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗ ਜਾਂਦੇ।
ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਸੇਵਾ ਕਰਨੀ ਕਿਵੇਂ ਹੈ। ਪਹਿਲਾਂ ਆਪ ਕੀਤੀ ਸਾਸੰਗ। ਪਾਤਸ਼ਾਹ ਕਹਿੰਦੇ ਨੇ, ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰ ਦੇ। ਉਦਾਹਰਣ ਦਿੱਤੀ ਹੈ ਹਾਥੀ ਦੀ। ਮਹਾਰਾਜ ਕਹਿੰਦੇ ਨੇ, ਜਿਵੇਂ ਹਾਥੀ ਦੇ ਸਿਰ 'ਤੇ ਇੱਕ ਕੁੰਡਾ ਹੁੰਦਾ ਹੈ, ਜਿਹੜਾ ਹਾਥੀ ਨੂੰ ਚਲਾਉਣ ਵਾਲਾ ਮਹਾਵਤ ਹੈ ਹਾਥੀ ਦੇ ਉੱਤੇ ਬੈਠਾ ਹੁੰਦਾ ਹੈ, ਉਹ ਕੁੰਡੇ ਨੂੰ ਜਿੱਧਰ ਨੂੰ ਮੋੜਦਾ ਹੈ ਹਾਥੀ ਉੱਧਰ ਨੂੰ ਮੁੜ ਜਾਂਦਾ, ਉਹ ਸੱਜੇ ਕਰਦਾ ਹਾਥੀ ਸੱਜੇ ਮੁੜ ਜਾਂਦਾ, ਉਹ ਖੱਬੇ ਕਰਦਾ ਹਾਥੀ ਖੱਬੇ ਮੁੜ ਜਾਂਦਾ। ਪਾਤਸ਼ਾਹ ਕਹਿੰਦੇ ਨੇ, ਜਿਵੇਂ ਉਹ ਹਾਥੀ ਉਸ ਮਹਾਵਤ ਦੇ ਹੁਕਮ ਦੇ ਵਿੱਚ ਚੱਲ ਰਿਹਾ, ਇਵੇਂ ਤੂੰ ਗੁਰੂ ਦੇ ਹੁਕਮ ਵਿੱਚ ਚੱਲਿਆ ਕਰ। ਹਾਥੀ ਨੇ ਆਪਣਾ ਆਪਾ ਉਸ ਮਹਾਵਤ ਨੂੰ ਸੌਂਪਿਆ ਹੋਇਆ ਹੈ ਜਿਹੜਾ ਉਹਦੇ ਸਿਰ 'ਤੇ ਬੈਠਾ ਹੈ, ਜਿਹੜਾ ਉਹ ਕੁੰਡੇ 'ਤੇ। ਮਹਾਰਾਜ ਕਹਿੰਦੇ ਨੇ, ਇਸੇ ਤਰ੍ਹਾਂ ਆਪਣਾ ਆਪਾ ਗੁਰੂ ਨੂੰ ਸੌਂਪ ਦੇ, ਆਪ ਗਵਾਈਏ ਤਾਂ ਸਹੋ ਪਾਈ। ਵਿੱਚ ਦੁਨੀਆ ਸੇਬ ਕਮਾਈਏ ਤਾਂ ਦਰਗਹਿ ਬੈਸਣ ਪਾਈ। ਇਵੇਂ ਜਿਹੜੇ ਲੁਹਾਰ ਦਾ ਕੰਮ ਕਰਦੇ ਨੇ, ਅਹਿਰਨ ਹੁੰਦੀ ਹੈ, ਮੈਦਾਨ ਦੇ ਹੇਠਾਂ ਆਪਣਾ ਸਿਰ ਦਿੰਦੀ ਹੈ, ਜਿੰਨੀਆਂ ਮਰਜ਼ੀ ਸੱਟਾਂ ਵੱਜੀ ਜਾਣ, ਪਰਵਾਹ ਹੀ ਨਹੀਂ ਹੈ ਕੋਈ। ਆਪਣਾ ਆਪਾ ਸਮਰਪਿਤ ਕੀਤਾ ਹੋਇਆ ਹੈ। ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਸਮਰਪਿਤ ਕੀ ਕਰਨਾ ਹੈ? ਆਪਣਾ ਮਨ ਵੀ ਗੁਰੂ ਦੀਆਂ ਚਰਨਾਂ ਵਿੱਚ ਸਮਰਪਿਤ ਕਰਦੇ, ਤਨ ਵੀ ਸਮਰਪਿਤ ਕਰਦੇ। ਮਨ ਤਨ ਆਗੈ ਰਾਖ ਕੇ ਉਹ ਵੀ ਸੇਵ ਕਰੇ। ਹੁਣ ਮਨ ਤਨ ਉਸ ਪਰਮਾਤਮਾ ਨੂੰ ਕਿਵੇਂ ਸਮਰਪਿਤ ਕਰਨਾ ਹੈ? ਤਨ ਦੇ ਨਾਲ ਸੇਵਾ ਕਰ ਰਿਹਾ ਹੈ। ਪਾਤਸ਼ਾਹ ਕਹਿੰਦੇ ਨੇ, ਜਦੋਂ ਤਨ ਹੀ ਗੁਰੂ ਨੂੰ ਸਮਰਪਿਤ ਕਰ ਦਿੱਤਾ, ਫਿਰ ਹੱਥਾਂ ਨਾਲ ਕੀਤੀ ਹੋਈ ਸੇਵਾ ਦਾ ਕਿਹੜਾ ਮਾਣ ਕਰੇਗਾ? ਕਿਉਂਕਿ ਹੱਥ ਤਾਂ ਗੁਰੂ ਨੂੰ ਸਮਰਪਿਤ ਕਰ ਦਿੱਤੇ ਨਾ, ਮਨ ਵੀ ਗੁਰੂ ਨੂੰ ਸਮਰਪਿਤ ਕਰ ਦਿੱਤਾ। ਅਤੇ ਜਿਹੜੀ ਚੀਜ਼ ਕਿਸੇ ਨੂੰ ਸਮਰਪਿਤ ਕਰ ਦੇਈਦੀ ਹੈ, ਉਹ ਫਿਰ ਕਿਹਦੀ ਹੁੰਦੀ ਹੈ? ਉਹ ਉਹਦੀ ਹੋ ਜਾਂਦੀ ਹੈ ਜਿਹਨੂੰ ਸਮਰਪਿਤ ਕੀਤੀ ਹੈ। ਅਤੇ ਜਦੋਂ ਮਨ ਵੀ ਸਮਰਪਿਤ ਕਰਤਾ, ਤਨ ਵੀ ਸਮਰਪਿਤ ਕਰਤਾ, ਅਤੇ ਸਮਰਪਿਤ ਕਰਨ ਦਾ ਮਤਲਬ ਕੀ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਤਨ ਮਨ ਸਮਰਪਿਤ ਕਰਨਾ ਹੈ ਗੁਰੂ ਦਾ ਹੁਕਮ ਮੰਨਣਾ। ਅਤੇ ਜਿਹੜੇ ਹੁਕਮ ਮੰਨ ਲੈਂਦੇ ਨੇ, ਫਿਰ ਕੀ ਹੁੰਦਾ ਹੈ? ਪਾਈ ਹੈ ਬਾਣੀ ਦਾ, ਜਦੋਂ ਬਾਣੀ

ਕਰਨਾ ਹੈ, ਗੁਰੂ ਦਾ ਹੁਕਮ ਮੰਨਣਾ ਹੈ। ਮੰਨ ਲਿਆ ਹੁਕਮ, ਗੁਰੂ ਦੇ ਚਰਨਾਂ ਵਿੱਚੋਂ ਸਭ ਕੁਛ ਪਾ ਲਏਗਾ, ਗੁਰੂ ਨੂੰ ਵੀ ਪਾ ਲਏਗਾ। ਇਹਨੂੰ ਕਹਿੰਦੇ ਨੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ। ਉਬੀ ਦਾ ਅਰਥ ਹੈ ਸੁਚੇਤ ਹੋ ਕੇ, ਸਾਵਧਾਨ ਹੋ ਕੇ। ਜਿਵੇਂ ਬਾਣੀ ਸਾਵਧਾਨ ਹੋ ਕੇ ਪੜ੍ਹਨੀ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਸਾਵਧਾਨ ਕਿਹੜੀ ਚੀਜ਼ ਤੋਂ ਹੋਣਾ ਹੈ? ਰੋਡ ਦੇ ਉੱਤੇ ਚੱਲਦੇ ਹਾਂ, ਕਿਹੜੀ ਚੀਜ਼ ਦੀ ਸਾਵਧਾਨੀ? ਜੇ ਸਾਵਧਾਨੀ ਨਾ ਵਰਤੀ ਫਿਰ ਰੋਡ ਦੇ ਉੱਤੇ ਕੀ ਹੁੰਦਾ ਹੈ? ਐਕਸੀਡੈਂਟ ਹੋ ਜਾਂਦਾ। ਕਹਿੰਦੇ ਜੀ ਸਾਵਧਾਨੀ ਨਹੀਂ ਵਰਤੀ। ਇੱਥੇ ਬਾਣੀ ਪੜ੍ਹਦੇ ਸਮੇਂ ਕਿਹੜੀ ਚੀਜ਼ ਦੀ ਸਾਵਧਾਨਤਾ ਹੈ? ਮਨ ਦੇ ਵਿਚਾਰਾਂ ਦੀ ਸਾਵਧਾਨਤਾ ਹੈ, ਮਨ ਦੇ ਵਿਕਾਰਾਂ ਦੀ ਸਾਵਧਾਨਤਾ ਹੈ। ਬਾਣੀ ਪੜ੍ਹਦੇ ਸਮੇਂ ਸ਼ੁਕਰਾਨੇ ਵਿੱਚ ਰਹਿਣਾ, ਮਹਾਰਾਜ ਮੇਰੇ ਵਿੱਚ ਤਾਕਤ ਨਹੀਂ ਮੈਂ ਤੇਰੀ ਬਾਣੀ ਦਾ ਜਾਪ ਕਰ ਸਕਾਂ। ਪਾਤਸ਼ਾਹ ਤੂੰ ਰਹਿਮਤ ਹੀ ਕਰ ਰਿਹਾ, ਤੇਰਾ ਕੋਈ ਤਰਸ ਹੀ ਹੈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਪਾਤਸ਼ਾਹ ਕਹਿੰਦੇ ਨੇ ਤਨ ਮਨ ਹਰਿਆ ਹੋ ਜਾਏਗਾ ਗੁਰੂ ਨੂੰ ਸਮਰਪਿਤ ਕਰਦੇ। ਬਾਣੀ ਪੜ੍ਹਦੇ ਸਮੇਂ ਇਸ ਗੱਲ ਦੀ ਸਾਵਧਾਨਤਾ, ਸ਼ੁਕਰਾਨੇ ਦੇ ਵਿੱਚ ਰਹਿਣਾ ਹੈ। ਇਹ ਨਹੀਂ ਕਿ ਮੈਨੂੰ ਕੋਈ ਵੇਖ ਵੀ ਰਿਹਾ ਹੈ। ਇਸੇ ਤਰ੍ਹਾਂ ਸੇਵਾ ਹੈ, ਸੇਵਾ ਕਰਦੇ ਸਮੇਂ ਵੀ ਸਾਵਧਾਨਤਾ, ਕਿਤੇ ਇਹ ਨਾ ਹੋਵੇ ਉਹ ਸੇਵਾ ਕੋਈ ਦਿਖਾਵਾ ਹੋਵੇ ਕਿ ਮੈਨੂੰ ਕੋਈ ਵੇਖ ਰਿਹਾ। ਪਾਤਸ਼ਾਹ ਕਹਿੰਦੇ ਨੇ ਉਹ ਵੇਖੀ ਕਿਤੇ ਬਾਹਰ ਵੀ ਦੁਨੀਆਂ ਦੇ ਵਿੱਚ ਵੀ ਦਿਖਾਵੇ ਦੀ ਦਿਖਾਵੇ ਵਾਲਾ ਜੀਵਨ ਜੀਣਾ ਏ, ਰੱਬ ਦੇ ਘਰ ਦੇ ਵਿੱਚ ਵੀ ਦਿਖਾਵੇ ਵਾਲਾ ਜੀਵਨ। ਨਾ ਕੁਛ ਇੱਥੋਂ ਪ੍ਰਾਪਤ ਕਰੇਗਾ, ਨਾ ਕਿਤੇ ਵੀ ਨਹੀਂ ਕੁਛ ਪ੍ਰਾਪਤ ਕਰਦਾ। ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ, ਤੇ ਫਿਰ ਹੋਏਗਾ ਕਿ ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਪਾਤਸ਼ਾਹ ਕਹਿੰਦੇ ਨੇ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇ, ਸਾਰੀ ਸ੍ਰਿਸ਼ਟੀ ਦਾ ਤੈਨੂੰ ਰਾਜਾ ਬਣਾ ਦਏਗਾ ਗੁਰੂ। ਨਾਨਕ ਗੁਰਮੁਖ ਬੁੱਝੀ ਹੈ ਜਾਂ ਆਪੇ ਨਦਰ ਕਰੇ। ਔਰ ਇਹ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ? ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ।

ਪਹਿਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਸੇਵਾ ਦੀ ਬਖਸ਼ਿਸ਼ ਕੀਤੀ, ਕਿਵੇਂ ਕਰਨੀ। ਅਗਲੇ ਸ਼ਬਦ ਪਾਤਸ਼ਾਹ ਕਹਿੰਦੇ ਨੇ ਸੇਵਾ ਦੇ ਨਾਲ ਨਾਮ ਵੀ ਧਿਆਉਣਾ ਹੈ। ਜਿਨ੍ਹਾਂ ਨੇ ਧਿਆਇਆ ਉਹ ਸੰਸਾਰ ਦੇ ਵਿੱਚ ਆਏ ਹੋਏ ਪ੍ਰਵਾਨ ਹੋ ਗਏ, ਅਤੇ ਇਕੱਲੇ ਪ੍ਰਵਾਨ ਨਹੀਂ ਹੋਏ, ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਾਂ। ਉਹ ਆਪਣੀਆਂ ਆਪ ਤਾਂ ਤਰੇ ਗਏ, ਆਪਣੀਆਂ ਕੁੱਲਾਂ ਨੂੰ ਵੀ ਤਾਰ ਗਏ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆ, ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰ ਲਾਈਆ। ਪਾਤਸ਼ਾਹ ਕਹਿੰਦੇ ਨੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਗੁਰਮੁਖ ਹਿਰਦੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ, ਗੁਰੂ ਆਪਣੇ ਚਰਨਾਂ ਦੇ ਵਿੱਚ ਗੁਰਮੁਖਾਂ ਨੂੰ ਬੈਠਣ ਦਾ ਸਮਾਂ ਬਖਸ਼ਿਸ਼ ਕਰ ਦਿੰਦਾ ਹੈ, ਇੱਕਨਾਂ ਨੂੰ ਸੇਵਾ ਬਖਸ਼ਿਸ਼ ਕਰ ਦਿੰਦਾ ਹੈ, ਇੱਕਨਾਂ ਦੇ ਮਨ ਬਦਲ ਦਿੰਦਾ, ਹੋਰ ਪਾਸੇ ਵੀ ਲਾ ਦਿੰਦਾ ਹੈ। ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆ, ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ, ਗੁਰੂ ਵੱਸ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ, ਉਹਨਾਂ ਦੇ ਹਿਰਦਾ ਪਿਆਰ ਨਾਲ ਭਰ ਜਾਂਦਾ ਹੈ, ਪ੍ਰੇਮ ਬਣਾ ਭਰ ਜਾਂਦਾ ਹੈ। ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ। ਪਾਤਸ਼ਾਹ ਕਹਿੰਦੇ ਨੇ

ਗੁਰੂ ਦਿਓ ਸਿੱਖੋ, ਤੁਸੀਂ ਬਾਣੀ ਸੇਵਾ ਸਿਮਰਨ ਦੇ ਵਿੱਚ ਜੁੜੋਗੇ, ਗੁਰੂ ਤੁਹਾਨੂੰ ਆਪਣੇ ਪੁੱਤਰਾਂ ਵਾਂਗੂ, ਆਪਣੇ ਮਿੱਤਰਾਂ ਵਾਂਗੂ, ਆਪਣੇ ਭਰਾਵਾਂ ਵਾਂਗੂ ਪਿਆਰ ਦੀ ਬਖਸ਼ਿਸ਼ ਕਰੇਗੀ। ਔਰ ਹੇ ਗੁਰੂ ਦਿਓ ਸਿੱਖੋ, ਤੁਸੀਂ ਆਪਸ ਵਿੱਚ ਵੀ ਇਸੇ ਤਰ੍ਹਾਂ ਹੀ ਪਿਆਰ ਦੀ ਭਾਵਨਾ ਦੇ ਨਾਲ ਰਹਿਣਾ। ਆਪਸ ਵਿੱਚ ਵੀ ਤੁਹਾਡਾ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਬਾਈ। ਪਾਤਸ਼ਾਹ ਕਹਿੰਦੇ ਨੇ ਸਾਰੇ ਹਿਰਦੇ ਉਸ ਪਰਮਾਤਮਾ ਨੂੰ ਯਾਦ ਕਰਿਆ ਕਰੋ, ਉਸ ਪਰਮਾਤਮਾ ਦੀ ਬਾਣੀ ਪੜ੍ਹਿਆ ਕਰੋ, ਅਤੇ ਜਦੋਂ ਗੁਰੂ ਗੁਰੂ ਆਖੋਗੇ, ਜੀਵਨ ਮੁਕਤ ਸੋ ਕਹਾਵੇ ਹਰ ਹਰ ਨਾਮ ਹਿਰਦੈ ਸਤਿ। ਪਾਤਸ਼ਾਹ ਕਹਿੰਦੇ ਨੇ ਉਹ ਫਿਰ ਜਿਉਂਦੇ ਹੀ ਮੁਕਤ ਹੋ ਜਾਂਦੇ ਨੇ। ਆਖ ਗੁਰੂ ਜੀ ਬਾਈ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਿਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਹਸਤੀ ਸਿਰ ਜਿਉ ਅੰਕਸ ਹੈ, ਅਹਿਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖੈ ਉਭੀ ਸੇਵ ਕਰੇ। ਪਾਤਸ਼ਾਹ ਰਹਿਮਤ ਕਰਨ ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸੂਜ ਅਤੇ ਪਾਸੋਂ ਆਸਾ ਦੀਵਾਰ ਕੀਰਤਨ ਸਰਵਣ ਕਰੀਏ ਜੀ, ਸ਼ਾਮ ਦੇ ਦੀਵਾਨਾਂ ਦੇ ਵਿੱਚ 4:30 ਵਜੇ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਆਉਣ ਵਾਲੀ 4 ਤਰੀਕ ਨੂੰ ਅੰਮ੍ਰਿਤ ਦਾ ਬਾਟਾ 3:00 PM ਤਿਆਰ ਹੋ ਰਿਹਾ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਜੀ। ਔਰ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਦੋਦੜਾ ਸਾਹਿਬ ਜੀ ਦੀ ਸੰਗਤ ਵੱਲੋਂ ਗੁਰਮਤਿ ਸਮਾਗਮ, ਜਪ ਤਪ ਸਮਾਗਮ ਹੋ ਰਹੇ ਨੇ। ਇਹਨਾਂ ਸਾਰੇ ਸਮਾਗਮਾਂ ਵਿੱਚ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵੱਡੀ ਵੱਡੀ ਸਤਨਾ ਵੱਡੀ ਵੱਡੀ ਜਾਣੇ ਚਲਸਾਂ ਵੱਡੀ ਵੱਡੀ ਜਾਣਿਆ ਲਾ ਵੱਡੀ ਵੱਡੀ ਬੁਝ ਸੁਭਾਓ ਵੱਡੀ ਵੱਡੀ ਦਾ ਪੁੱਛਣ ਦਾਤ ਵੱਡੀ ਵੱਡੀ ਜਾਪਿਆ ਨਾਨਕਾ ਨਕਥ ਨਹੀਂ ਜਾਏ ਕੀਤਾ ਕਰਨਾ ਸਰ ਜੈ ਮਾਲਾ ਤੂੰ ਇਹ ਜਗ ਸੱਜੇ।

ਵੀ ਉਹ ਪਿਛ ਪਤ ਲੈ ਕੇ ਆਪ ਕਿਉਂ ਕੁਵੇ ਦਾਲ ਜੇ ਕੋਈ ਤਾਂ ਕੁਵੇ ਰੁੱਤੀ ਹੁਰਤ ਹੋਏ ਨਾਨਕਾ ਹੈ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਘੁੰਮ ਚੜਾਈ ਸ਼ਰਮ।

ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨੀ ਹੋਵੇ ਪ੍ਰਮਾਣਤਾ ਖਸਮੈ ਕਾਮੈਲ ਪਾਏ ਸੀ ਖਸਮੈ ਭਾਵੇ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ।

ਕੂੜਾ ਪਰ ਕੂੜ ਬੋਲ ਕੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਂ ਤਿੱਕ ਖਾਈ ਹੱਥ ਸਿਰ ਜਦ ਕਸਾਏ ਨੀਰ।

ਜਿਥੇ ਵੀ ਸਪਾਈਏ ਸੋ ਸਾਹਿਬ ਦਾ ਸੰਭਾਲੀਏ, ਕੀਤਾ ਪਾਈਏ ਆਪਣਾ ਸਾਹ ਕਾਲਪੁਰੀ ਕਿਉਂ ਕਾਲੀਏ, ਮੰਦਾ ਮੂਲ ਕੀ ਚਾਹੀਦੇ ਦਿਲ ਅਮੀਰ ਦਨ ਨਿਹਾਲੀਏ, ਜੋ ਸਾਹਿਬ ਨਾਲ ਨਿਹਾਰੀਏ ਅਤੇ ਵੇਹਾ ਪਾਸਾ ਢਾਲੀ।

ਸ੍ਰੀ ਗੁਰਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਵਾਹਿਗੁਰੂ ਜੀ। ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਹੈ। ਦੋ ਸੇਵ ਪਰਿਵਾਰਾਂ ਦੇ ਮੇਲ ਹੁਣ ਜਾ ਰਹੇ ਨੇ, ਖੁਸ਼ੀਆਂ ਦੇ ਸਮੇਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ। ਸੋ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਹੋਏਗੀ। ਸਭ ਤੋਂ ਪਹਿਲਾਂ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਦੇ ਵਿੱਚ ਸੁਭਾਗ ਜੋੜੀ ਔਰ ਉਹਨਾਂ ਦੇ ਮਾਤਾ ਪਿਤਾ ਜਾਂ ਪਰਿਵਾਰ ਦੇ ਵਿੱਚੋਂ ਕੋਈ ਵੀ ਜੀ ਅਰਦਾਸ ਦੇ ਵਿੱਚ ਖੜਾ ਹੋ ਸਕਦਾ ਹੈ। ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਪਾ ਕਰਕੇ ਸੁਭਾਗ ਜੋੜੀ ਅਤੇ ਇਹਨਾਂ ਦੇ ਪਰਿਵਾਰ ਮਾਤਾ ਪਿਤਾ ਖੜ੍ਹੇ ਹੋ ਜਾਣ ਜੀ।

0: Claro, se puede tener el control. Casa.
1: Oh.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ,

ਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕੀਤੀ ਹੈ। ਆਓ, ਸਭ ਤੋਂ ਪਹਿਲਾਂ ਪੱਲੇ ਦੀ ਰਸਮ ਅਦਾ ਹੋਏਗੀ। ਲੜਕੀ ਪਰਿਵਾਰ ਨੂੰ ਬੇਨਤੀ ਹੈ ਕਿ ਕਾਕਾ ਜੀ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਸੰਪੂਰਨ ਹੋਈ ਹੈ। ਗੁਰੂ ਘਰ ਵੱਲੋਂ ਸੁਭਾਗ ਜੋੜੀ ਨੂੰ ਔਰ ਦੋਵਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਪਾਤਸ਼ਾਹ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣ। ਪਾਤਸ਼ਾਹ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨ ਗੁਰੂ ਪਿਆਰਿਓ। ਜਿਸ ਗੁਰੂ ਘਰ ਦੇ ਵਿੱਚ ਆਪ ਜੀ ਬੈਠੇ ਹੋ, ਗੁਰੂ ਘਰ ਦੀਆਂ ਬਿਲਡਿੰਗਾਂ ਦੇ ਕਾਰਜ ਚੱਲ ਰਹੇ ਹਨ ਔਰ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲਦੇ ਹਨ। ਅਰਦਾਸ, ਪੰਜ ਮਿੰਟ ਵਾਹਿਗੁਰੂ ਸਿਮਰਨ ਜਾਪ ਕਰਾਏਗਾ। ਆਪ ਸਭ ਸੰਗਤਾਂ ਨੂੰ, ਸਾਰਿਆਂ ਨੂੰ ਬੇਨਤੀ ਹੈ, ਆਪ ਜੀ ਨੇ ਗੁਰੂ ਘਰ ਦੀਆਂ ਬਿਲਡਿੰਗਾਂ ਵਾਸਤੇ ਜ਼ਰੂਰ ਤਿਲ ਫੁੱਲ ਮਾਇਆ ਭੇਟਾ ਕਰਕੇ ਜਾਣੀ, ਔਰ ਸੇਵਕ ਪਰਿਵਾਰ ਨੂੰ ਬੇਨਤੀ ਹੈ ਕਿ ਆਪ ਜੀ ਨੇ ਕੋਈ ਵੀ ਸ਼ਗਨ ਦੀ ਰਸਮ ਅਦਾ ਕਰਨੀ ਆਪ ਜੀ ਕਰ ਸਕਦੇ ਹੋ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ,
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
2: ਸਤਨਾਮ ਵਾਹਿਗੁਰੂ,
1: ਸਤਨਾਮ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ। ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ,
1: ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ, ਅਸ਼ਟਪਦੀ
0: ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ

ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ

0: ਸਭ ਜੀ ਬਸਹੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ

0: ਸਿਮਰਨ ਕਮਲ ਵਿਗਾਸ
1: ਰੱਬ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪਰਮਾਇਆ ਨਾਨਕ ਤਿਨ ਜਨ ਸਾਨੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਪੈ ਸਿਧ ਜਨ ਦਾਤੇ ਹਰ ਸਿਮਰਨ ਨੀਚ ਚਹੁੰ ਕੁੜ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮ

ਰਾਸ਼ਟਰਪਤੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਲੱਖ ਕਰੋੜੀ ਬੰਧ ਨਾ ਪਰ ਹਰ ਕਾ ਨਾਮ ਜਪਤ ਨਿਸਤਰ ਜਿਹ ਮਾਰਗ ਇਹੋ ਜਾਤ ਅਕੇਲਾ ਕਹਿ ਹਰ ਨਾਮ ਸੰਗ ਹੋਤ ਸੁਹੇਲਾ ਝੂਟਤ ਨਹੀਂ ਕੋਟ ਲੱਖ ਵਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸ਼ਰਾਮ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਪੈਂਡੇ ਮਹਾ ਅੰਧ ਗੁਵਾਰਾ ਹਰ ਕਾ

ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕਹਿ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਾ

0: ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
1: ਆਠ ਪੈ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾ ਦੇਵ ਹਰ ਕੋ ਨਾਮ, ਕਾਮ ਭੇਦ ਹਰ ਹਰ ਗੁਣ ਗਾਮ।
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ।
1: ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਖ ਸਭ ਨਸੈ।
0: ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ

ਜਾਪ ਤਾਪ ਗਿਆਨ ਸਤਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ।

0: ਅੰਤਰ ਵਿਆਪੈ ਲੋਭ ਸੁਹਾਨ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨ ਤੇ ਜਨ ਸਹਿਜ ਸਮਾਤ ਕਹਾ ਬਜਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਪੋਰਾ
1: ਜਤਨ ਕਰੈ ਤੋ ਭੀ ਸੁਰ ਭੰਗ
0: ਹੈ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ
0: ਸੰਗ ਸਹਾਈ ਸੋ ਆਵੈ।

0: ਕਰੀ।
1: ਦਸ ਬਸ ਸੁਲੇ ਪਾਸ਼ੇ ਪਾਵੇ, ਏਕ ਬਸ ਕਾਰਨ ਬਿਖੋਟ ਗਵਾਵੇ।
0: ਏਕ ਭੀ ਨਾ ਦੇ ਦਸ ਭੀ ਨਾ ਦੇ, ਆਉ ਮੁਲਾ ਕੋ ਕਹਾ ਕਰੇ।
1: ਜਿਸ ਠਾਕ ਸਿਉ ਨਾਹੀ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ।
0: ਜਾ ਕੈ ਮਨ ਲਾਗਾ ਪ੍ਰਮੀਠਾ, ਸਰਬ ਸੁਖ ਕਾਹੁ ਮਨ ਬੁੱਠਾ।
1: ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ।
0: ਅੰਨਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਪਤੈ ਅੰਗਲਾਸ।
1: ਆਪਣੀ ਅਮਾਨ ਕਛ ਬਾਹ ਬਹੁਤ ਸਾਹੁ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪ ਹੀ ਕੋਵੈ, ਬਹੁਤ ਵਿਸ਼ਵਾਸ ਨਾ ਹੋਵੈ।
1: ਜਿਸ ਕੀ ਬਸ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ।
0: ਉਸੇ ਚੌਕਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ।
1: ਅਨੇਕ ਪਾਤ ਮਾਇਆ ਕੇ ਹੇਤ, ਸਰਪਤ ਹੋਵਤ ਜਾਨ ਅਨੇਤ।
0: ਗਰ ਕੀ ਛਾਇਆ ਸਿਉ ਰੰਗ ਲਾਵੈ, ਉਹ ਪਿੰਸੈ ਉਹ ਮਨ ਪਛਤਾਵੈ।
1: ਜੋ ਦੀਸੇ ਸੋ ਚਾਲਣ ਹਾਰ, ਲਪਟ ਰਿਹੋ ਤੈ ਅੰਧ ਅੰਧਾਰ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿੱਥਿਆ ਕਾਮ

0: ਵਿਖਸਤਾ
1: ਮਿਥਿਆ ਤ੍ਰੋ ਮੋ ਅਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ
0: ਆਸੇ ਭਗਤਾ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੇ ਮਿਥਿਆ ਹੱਥ ਪਰ ਦਰਬ ਕੋਹਿਰੇ

0: ਬਿਨ ਬੂਜੇ ਮਿਥਿਆ ਸਾ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਨਤੀ ਸਾਖਤ ਕੀ ਆਰਜਾ ਸਾਚ ਬਿਨਾ ਕਾ ਹੋਵਤ ਸੁਚਾ
0: ਨਿਰਦਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕੇ ਦੁਰਗੰਧ
1: ਬਿਨ ਸਿਮਰਨ ਦਿਨ ਰਹਿਣ ਬਿਰਖਾ ਵਿਹਾਏ ਵੇਖ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ
1: ਤਨ ਤਨ ਤੇ ਜਨ ਦੇ ਕਟ ਵਸਿਓ ਹਰਿ ਨਾਉ ਨਾਨਕ ਕਾ ਬਲ ਬਨ ਜਾਉ
0: ਰਹਿਤ ਅਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਪਤ ਜਨ ਮੈਂ ਮਰੇ ਜੋ ਤੁਮ ਭਾਣੇ ਤਿੰਨ ਪ੍ਰਭ ਜਾਤਾ ਨਾਨਕ ਉਂਜਨ ਚਰਨ ਪ੍ਰਾਤਾ ਆਪੇ ਆਪ ਕਰਤ ਨਿਬੇਰਾ ਕਿਸੇ ਦੂ ਜਨਾਵਤ ਕਿਸੇ ਬੁਝਾਵਤ ਨੇਰਾ ਜਿਸ ਪਾਵੇ ਤਿਸ ਲਏ ਲੜ ਲਾਏ ਥਾਂ ਤਨੰਤਰ ਰਿਹਾ।

0: ਸੋਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ।

0: ਅਸ਼ਟਪਦੀ
1: ਸਾਧ ਕੇ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ
0: ਸਾਧ ਕੇ ਸੰਗ ਮਿਟਾ ਬਮਾਨ ਸਾਧ ਕੇ ਸੰਗ ਪ੍ਰਗਟਾ ਸੁਗਿਆਨ
1: ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ
1: ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ
0: ਸਾਧ ਕੇ ਸੰਗ ਗੋਚਰ ਮਿਲਾ ਸਾਧ ਕੇ ਸੰਗ ਸਦਾ ਪਰ ਭੁਲਾ
1: ਸਾਧ ਕੈ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਦੇਨ ਸਾਧ ਕੈ ਸੰਗ ਮਨੋਹਰ ਬੈਨ
1: ਸਾਧ ਕੈ ਸੰਗ ਨਾ ਕਤਹੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ
0: ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ
1: ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕਾ ਸੰਗ ਨਾਹੀ ਹੋ ਤਾਪ ਸਾਧ ਕਾ ਸੰਗ ਪ੍ਰਜਾ ਸਭ ਆਪ
1: ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨ ਆਈ
0: ਸਾਧ ਕਾ ਸੰਗ ਨਾ ਕਬੂ ਧਾਵੈ ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਵਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
0: ਸਾਧ ਕਾ ਸੰਗ ਬਸੈ ਤਾਨੂ ਚੈ ਸਾਧੂ ਕਾ ਸੰਗ ਮੈਲ ਪਹੁੰਚੈ
1: ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਾ ਗੁਰਬਾਨ
1: ਸਾਧ ਕੇ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੋਟਾਮ ਨਿਸਤਾਰ ਹੈ
0: ਸਾਧੂ ਕਾ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਤਾਵੈ
1: ਸਾਧ ਸੰਗ ਧਰਮ ਰਾਹੀ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕਾ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬ ਥਾਨ ਕੰਮ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ
1: ਸਾਧ ਕੇ ਸੰਗ ਕਲੂਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ
0: ਸਾਧ ਕੇ ਸੰਗ ਜੀਹਾ ਸੁਹਾ ਸੁਹਿਲਾ ਸਾਧ ਸੰਗ ਕਿਸ਼ਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਤਰੈ ਸਾਧ ਸੁਨ ਰਸੈ
1: ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਰੈ
1: ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ
0: ਸਾਧ ਸੰਗ ਭਇਆ ਗਿਆ ਨਾਰੀ ਸਾਧ ਸੰਗ ਕਈ ਹਮਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨ ਜਾਣੈ ਜੇਤਾ ਸੁਣੈ ਤੇਤਾ ਪਖਿਆਨੈ
1: ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਪਰ